0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendar Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7.

0: आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6147-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ

0: D1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
2: ਸਤਿ ਸ਼੍ਰੀ ਅਕਾਲ ਜੀ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਜੀ ਚਾਹੇ ਉਹ ਕਾਨੂੰਨ ਦੀਆਂ ਹੋਣ ਸਮਾਜਿਕ ਹੋਣ ਪਰਿਵਾਰਕ ਹੋਣ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਇਹ ਅਲੱਗ ਅਲੱਗ ਨੇ ਪਰ ਬਹੁਤ ਵਾਰੀ ਇਹ ਜੁੜੀਆਂ ਹੋਈਆਂ ਵੀ ਹੁੰਦੀਆਂ ਨੇ ਇੱਕ ਸਮੱਸਿਆ ਦੂਸਰੀ ਨੂੰ ਜਨਮ ਦਿੰਦੀ ਆ ਜਿਹੜੀ ਇੱਕ ਸਮੱਸਿਆ ਨਾਲ ਅਸੀਂ ਬਹੁਤ ਲੋਕ ਜ਼ਿਆਦਾ ਜੂਝਦੇ ਹਾਂ ਉਹ ਹੈ ਘਰੇਲੂ ਹਿੰਸਾ ਡੋਮੈਸਟਿਕ ਵਾਇਲੈਂਸ ਇਹਦੇ ਬਾਰੇ ਬੜੀ ਚਰਚਾ ਵੀ ਚੱਲਦੀ ਰਹਿੰਦੀ ਹੈ ਕੋਈ ਨਹੀਂ ਚਾਹੁੰਦਾ ਕਿ ਡੋਮੈਸਟਿਕ ਵਾਇਲੈਂਸ ਦਾ ਕਿਸੇ ਨੂੰ ਸ਼ਿਕਾਰ ਹੋਣਾ ਪਵੇ ਪਰ ਇਹ ਹੁੰਦੀ ਹੈ ਐਗਜ਼ਿਸਟ ਕਰਦੀ ਹੈ ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਕੋਲ ਜਿਹੜੇ ਐਕਸਪਰਟ ਨੇ ਸਰਦਾਰ ਜਸਪ੍ਰੀਤ ਸਿੰਘ ਰਾਜਪੂਤ RCMP ਦੇ ਅਫਸਰ ਨੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਇਸ ਤੋਂ ਪਹਿਲਾਂ ਵੀ ਸਾਡੇ ਸਟੂਡੀਓ 'ਚ ਆ ਚੁੱਕੇ ਨੇ ਅੱਜ ਇਸੇ ਖਾਸ ਵਿਸ਼ੇ 'ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਹੀਰ ਸਾਹਿਬ ਐਂਡ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਨੂੰ ਇੱਥੇ ਬੁਲਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ
2: ਮਿਹਰਬਾਨੀ ਜੀ ਅਸੀਂ ਸ਼ੁਰੂਆਤ ਕਰਦੇ ਹਾਂ ਜੀ
3: ਜੀ
2: ਕਿ ਡੋਮੈਸਟਿਕ ਵਾਇਲੈਂਸ ਅਸੀਂ ਹੋ ਸਕਦਾ ਅਸੀਂ ਕੋਈ ਉਹਦੀ ਹੋਰ ਮਨ ਦੇ ਵਿੱਚ ਗੱਲ ਬਣਾਈ ਹੋਵੇ ਅਤੇ ਅਸਲ ਵਿੱਚ ਕੁਛ ਹੋਰ ਹੋਵੇ ਕੀ ਇਹਨੂੰ ਜਿਹੜਾ ਐਕਸਪਲੇਨ ਕੀ ਕਰੀਏ ਇਹਨੂੰ ਸਮਝੀਏ ਤਾਂ ਸਹੀ ਪਹਿਲਾਂ ਕਿ ਡੋਮੈਸਟਿਕ ਵਾਇਲੈਂਸ ਹੈ ਕੀ ਹੈ
3: ਸੋ ਹੀਰ ਸਾਹਿਬ ਡੋਮੈਸਟਿਕ ਵਾਇਲੈਂਸ ਜਿਹੜਾ ਆ ਜਾਂ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਘਰੇਲੂ ਹਿੰਸਾ ਸੋ ਘਰੇਲੂ ਹਿੰਸਾ ਬੜਾ ਇੰਪੋਰਟੈਂਟ ਟੋਪਿਕ ਆ ਖਾਸ ਕਰਕੇ ਜਿਹੜੀ ਅੱਜ ਕੱਲ੍ਹ ਦੀ ਸੋਸਾਇਟੀ ਦੇ ਵਿੱਚ ਜਿਹਨੂੰ ਅਸੀਂ ਬੜੇ ਡਿਫਰੈਂਟ ਨਾਵਾਂ ਦੇ ਨਾਲ ਵੀ ਜਾਣਦੇ ਹਾਂ ਉਹਨੂੰ ਅਸੀਂ ਇੰਟੀਮੇਟ ਪਾਰਟਨਰ ਵਾਇਲੈਂਸ ਵੀ ਕਹਿ ਸਕਦੇ ਹਾਂ ਕਿ ਜਿਹਦੇ ਵਿੱਚ ਦੋ ਜਣੇ ਇਕੱਠੇ ਰਹਿੰਦੇ ਨੇ ਅਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਮਿਸਅੰਡਰਸਟੈਂਡਿੰਗ ਜਾਂ ਵਾਇਲੈਂਸ ਜਿਹੜੀ ਹੈ ਉਹਨੂੰ ਇੰਟੀਮੇਟ ਵਾਇਲੈਂਸ ਜਿਹੜੀ ਪਾਰਟਨਰ ਵਾਇਲੈਂਸ ਕਹਿ ਦਿੰਦੇ ਹਾਂ ਉਸ ਤੋਂ ਇਲਾਵਾ ਜਿਹੜੀ ਆ ਇਹ ਮੈਰਿਡ ਲਾਈਫ ਦੇ ਵਿੱਚ ਵੀ ਹੋ ਸਕਦੀ ਆ ਕੋਮਨ ਲਾਅ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੇ ਪਾਰਟਨਰਸ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇੱਥੋਂ ਦੀ ਸੋਸਾਇਟੀ ਦੇ ਹਿਸਾਬ ਨਾਲ ਜਿਹੜੇ ਗਰਲਫ੍ਰੈਂਡ ਬੋਏਫ੍ਰੈਂਡ ਜਿਹੜੇ ਨੇ ਇਕੱਠੇ ਰਹਿੰਦੇ ਨੇ ਅਤੇ ਅਗਰ ਉਹਨਾਂ ਦੇ ਵਿੱਚ ਕੋਈ ਤਕਰਾਰ ਹੁੰਦਾ ਹੈ ਅਤੇ ਉਹਨੂੰ ਵੀ ਅਸੀਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਹੀ ਗਿਣਦੇ ਹਾਂ ਬੜਾ ਕੰਸਰਨਿੰਗ ਵਿਸ਼ਾ ਹੈ ਇਹ ਇੱਕ ਤਾਂ ਜਿਹੜਾ ਹੈ ਕਿ ਸੋਸਾਇਟੀ ਦੇ ਵਿੱਚ ਪਬਲਿਕ ਸੇਫਟੀ ਇਸ਼ੂ ਵੀ ਹੈ ਉਸ ਤੋਂ ਇਲਾਵਾ ਡੋਮੈਸਟਿਕ ਵਾਇਲੈਂਸ ਜਿਹੜਾ ਉਹਨੂੰ ਉਹ ਕ੍ਰਾਈਮ ਹੈ ਰਾਈਟ ਐਂਡ ਕਮਿਊਨਿਟੀ ਕੰਸਰਨ ਜਿਹੜਾ ਹੈ ਉਹ ਇਸ ਕਰਕੇ ਆ ਕਿ ਇਹ ਹਰ ਇੱਕ ਏਜ ਨੂੰ ਹਰ ਤਰ੍ਹਾਂ ਦੇ ਸੋਸ਼ੀਓ ਇਕਨੋਮਿਕ ਗਰੁੱਪ ਨੂੰ ਅਤੇ ਹਰ ਇੱਕ ਕਲਚਰ ਨੂੰ ਹਰ ਇੱਕ ਤਰ੍ਹਾਂ ਦੀ ਐਜੂਕੇਸ਼ਨਲ ਬੈਕਗਰਾਊਂਡ ਨੂੰ ਅਫੈਕਟ ਕਰਦਾ ਆ ਸੋ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਕਿਸੇ ਪਰਟੀਕੁਲਰ ਗਰੁੱਪ ਨੂੰ ਇਹ ਅਫੈਕਟ ਕਰਦਾ ਇਹ ਹਰ ਜਗ੍ਹਾ 'ਤੇ ਹਰ ਤਰ੍ਹਾਂ ਦੇ ਗਰੁੱਪ ਦੇ ਵਿੱਚ ਹਰ ਤਰ੍ਹਾਂ ਦੀ ਸੋਸਾਇਟੀ ਦੇ ਵਿੱਚ ਐਗਜਿਸਟ ਕਰਦਾ ਐਂਡ ਮੇਰੇ ਖਿਆਲ ਦੇ ਵਿੱਚ ਦੁਨੀਆ ਦੇ ਹਰ ਦੇਸ਼ ਅਤੇ ਹਰ ਖਿੱਤੇ ਦੇ ਵਿੱਚ ਐਗਜਿਸਟ ਕਰਦਾ ਉਹਨੂੰ ਸਮਝਣ ਦੀ ਬਹੁਤ ਲੋੜ ਆ ਰਾਈਟ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਮਝੀਏ ਕਿ ਡੋਮੈਸਟਿਕ ਵਾਇਲੈਂਸ ਹੈ ਕੀ ਆ ਅਸੀਂ ਕਿਸ ਤਰ੍ਹਾਂ ਸਮਝ ਸਕਦੇ ਹਾਂ ਕਿ ਕਿਸੇ ਘਰ ਦੇ ਵਿੱਚ ਜਾਂ ਕਿਸੇ ਦੇ ਨਾਲ ਡੋਮੈਸਟਿਕ ਵਾਇਲੈਂਸ ਜਿਹੜੀ ਆ ਹੋ ਰਹੀ ਆ
2: ਰਾਈਟ
3: ਰਾਈਟ ਸੋ ਉਹ ਸਾਡੇ ਕੁਛ ਕ੍ਰਾਈਟੀਰੀਆਜ਼ ਨੇ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹਦੇ 'ਚ ਇੱਕ ਪਾਰਟਨਰ ਚਾਹੇ ਉਹ ਬੰਦਾ ਆ ਜਾਂ ਜਨਾਨੀ ਆ
2: ਰਾਈਟ
3: ਉਹ ਕੋਈ ਵੀ ਹੋ ਸਕਦਾ ਦੋਵਾਂ ਦੇ ਵਿੱਚੋਂ ਉਹ ਦੂਸਰੇ ਪਾਰਟਨਰ ਨੂੰ ਇੱਕ ਪਾਰਟਨਰ ਜਿਹੜਾ ਉਹ ਦੂਸਰੇ ਪਾਰਟਨਰ ਨੂੰ ਹੱਦ ਤੋਂ ਜ਼ਿਆਦਾ ਅਗਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਦੂਸਰੇ ਪਰਸਨ ਦੇ ਉੱਪਰ ਪਾਵਰ ਗੇਨ ਕਰਨ ਦੀ ਕੋਸ਼ਿਸ਼ ਕਰਦਾ ਸੋ ਉਹਨੂੰ ਅਸੀਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਗਿਣ ਸਕਦੇ ਹਾਂ
2: ਅੱਛਾ ਇਹ ਭਾਵੇਂ ਫਿਜ਼ੀਕਲ ਹੋਵੇ ਚਾਹੇ ਨਾ ਹੋਵੇ
3: ਸੋ ਮੋਸਟਲੀ ਸਾਡੀ ਸੋਸਾਇਟੀ ਦੇ ਵਿੱਚ ਨਾ ਇੱਕ ਮਿਸਕਨਸੈਪਸ਼ਨ ਆ ਕਿ ਅਗਰ ਕਿਤੇ ਕੁੱਟਮਾਰ ਹੁੰਦੀ ਹੈ ਜਾਂ
2: ਫਿਜ਼ੀਕਲ ਵਾਇਲੈਂਸ ਹੈ
3: ਤੇ ਉਹਨੂੰ ਅਸੀਂ ਡੋਮੈਸਟਿਕ ਵਾਇਲੈਂਸ ਮੰਨਦੇ ਆ ਨਹੀਂ ਸੋ ਡੋਮੈਸਟਿਕ ਵਾਇਲੈਂਸ ਦੇ ਨਾ ਬਹੁਤ ਸਾਰੇ ਜਿਹੜੇ ਨੇ ਉਹਨੂੰ ਉਹਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ ਫਿਜ਼ੀਕਲ ਵਾਇਲੈਂਸ ਤੋਂ ਇਲਾਵਾ ਜਿਹਨੂੰ ਅਸੀਂ ਡੋਮੈਸਟਿਕ ਵਾਇਲੈਂਸ

0: ਜਾਂਦੇ ਹਾਂ ਸੋ ਉਹਦੇ ਵਿੱਚ ਇੱਕ ਇਮੋਸ਼ਨਲ ਅਬਿਊਜ਼ ਜਿਹੜੀ ਹੈ ਰਾਈਟ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਭਾਵਨਾਤਮਕ ਦੁਰਵਿਵਹਾਰ ਜਿਹਨੂੰ ਕਹਿ ਦਿੰਦੇ ਹਾਂ ਰਾਈਟ ਉਹ ਹੋ ਗਿਆ ਉਸ ਤੋਂ ਇਲਾਵਾ ਸਾਈਕੋਲੋਜੀਕਲ ਜਿਹੜੀ ਮੈਨੀਪੁਲੇਸ਼ਨ ਹੈ ਕਿ ਕਿਸੇ ਦੀ ਸਾਈਕੋਲੋਜੀ ਦੇ ਨਾਲ ਮੈਨੀਪੁਲੇਟ ਕਰਨਾ ਪਰੇਸ਼ਾਨ ਕਰਨਾ ਠੀਕ ਹੈ ਵਰਬਲ ਅਬਿਊਜ਼ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਈ ਵਾਰ ਜਿਹਦੇ ਵਿੱਚ ਆਰਗੂਮੈਂਟ ਦੇ ਵਿੱਚ ਗਾਲੀ ਗਲੋਚ ਸ਼ੁਰੂ ਹੋ ਜਾਂਦਾ ਸੋ ਉਹ ਵਰਬਲ ਅਬਿਊਜ਼ ਜਿਹੜੀ ਆ ਜਾਂ ਕਿਸੇ ਨੂੰ ਨਾਵਾਂ ਦੇ ਨਾਲ ਬੁਲਾਉਣਾ ਕਿਸੇ ਨੂੰ ਗਾਲਾਂ ਕੱਢਣੀਆਂ ਰਾਈਟ ਉਹ ਵੀ ਇੱਕ ਇੰਟੀਮੇਟ ਪਾਰਟਨਰ ਵਾਇਲੈਂਸ ਦੇ ਵਿੱਚ ਜਿਹੜੀ ਆ ਉਹਨੂੰ ਜਿਹੜੀ ਵਰਬਲ ਹੈ ਉਹ ਵੀ ਇੱਕ ਡੋਮੈਸਟਿਕ ਵਾਇਲੈਂਸ ਹੈ
1: ਰਾਈਟ
0: ਰਾਈਟ ਕਿਸੇ ਇੱਕ ਪਾਰਟਨਰ ਵੱਲੋਂ ਦੂਜੇ ਪਾਰਟਨਰ ਦੇ ਉੱਤੇ ਵਿੱਤੀ ਨਿਯੰਤਰਣ ਰੱਖਣਾ ਕਿਸੇ ਦੇ ਪੈਸੇ ਦੇ ਉੱਤੇ ਕੰਟਰੋਲ ਕਰਨਾ ਜਾਂ ਪੈਸਾ ਨਾ ਦੇਣਾ
1: ਉਹ ਵੀ ਆਉਂਦਾ
0: ਜਾਂ ਛੁਪਾ ਕੇ ਰੱਖਣਾ ਰਾਈਟ ਉਹ ਵੀ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦਾ ਰਾਈਟ ਜਿਨਸੀ ਹਿੰਸਾ ਜਿਹਦੇ ਵਿੱਚ ਸੈਕਸ਼ੂਅਲ ਵਾਇਲੈਂਸ ਜਿਹਨੂੰ ਕਹਿ ਦਿੰਦੇ ਅਸੀਂ ਅੰਗਰੇਜ਼ੀ ਦੇ ਵਿੱਚ ਅਗਰ ਇੱਕ ਪਾਰਟਨਰ ਕਿਸੇ ਵੀ ਸੈਕਸ਼ੂਅਲ ਐਕਟੀਵਿਟੀ ਵਾਸਤੇ ਰਾਜ਼ੀ ਨਹੀਂ ਆ ਅਤੇ ਉਹਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਆ ਈਵਨ ਮੈਰਿਡ ਲਾਈਫ ਦੇ ਵਿੱਚ ਵੀ ਅਤੇ ਉਹਨੂੰ ਅਸੀਂ ਡੋਮੈਸਟਿਕ ਵਾਇਲੈਂਸ ਗਿਣਦੇ ਹਾਂ ਰਾਈਟ ਸੋ ਜ਼ੋਰ ਜ਼ਬਰਦਸਤੀ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਨਾਲ ਅਲਾਊਡ ਨਹੀਂ ਆ
1: ਰਾਈਟ
0: ਉਸ ਤੋਂ ਇਲਾਵਾ ਆ ਜਾਂਦਾ ਹੈ ਧਮਕੀਆਂ ਅਤੇ ਡਰਾਵੇ ਕਿ ਕਿਸੇ ਨੂੰ ਧਮਕੀ ਦੇਣਾ ਕਿਸੇ ਨੂੰ ਕੰਟਰੋਲ ਕਰਨਾ ਜ਼ਬਰਦਸਤੀ ਉਹਨੂੰ ਆਈਸੋਲੇਟ ਰੱਖਣਾ ਸੋਸਾਇਟੀ ਨਾਲੋਂ ਜਾਂ ਫੈਮਿਲੀ ਨਾਲੋਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਇਹ ਸਾਰਾ ਕੁਛ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦਾ ਹੈ ਰਾਈਟ ਫਿਰ ਜਿਹੜੀ ਡੋਮੈਸਟਿਕ ਵਾਇਲੈਂਸ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹ ਕਿਹਦੇ ਵਿਚਕਾਰ ਹੋ ਸਕਦੀ ਹੈ ਮੈਰਿਡ ਕਪਲਸ ਦੇ ਵਿੱਚ ਹੋ ਸਕਦੀ ਹੈ ਕਾਮਨ ਲਾਅ ਪਾਰਟਨਰਸ ਜਿਹੜੇ ਨੇ ਜਿਹੜੇ ਇਕੱਠੇ ਰਹਿੰਦੇ ਨੇ ਉਹਨਾਂ ਦੇ ਵਿੱਚ ਹੋ ਸਕਦੀ ਹੈ ਜਿਹੜੇ ਡੇਟਿੰਗ ਪਾਰਟਨਰਸ ਨੇ ਭਾਵੇਂ ਉਹ ਇਕੱਠੇ ਨਹੀਂ ਵੀ ਰਹਿੰਦੇ ਉਹ ਅਲੱਗ ਅਲੱਗ ਵੀ ਰਹਿੰਦੇ ਆ ਅਤੇ ਅਗਰ ਉਹਨਾਂ ਦੇ ਵਿੱਚ ਕੋਈ ਆਰਗੂਮੈਂਟ ਹੁੰਦਾ ਜਾਂ ਜਿਹੜੀਆਂ ਆਪਾਂ ਚੀਜ਼ਾਂ ਹੁਣੇ ਡਿਸਕਸ ਕੀਤੀਆਂ ਉਹਨਾਂ ਦੇ ਵਿੱਚੋਂ ਕੁਛ ਵੀ ਇੱਦਾਂ ਦਾ ਹੁੰਦਾ ਹੈ ਸੋ ਉਹਨੂੰ ਅਗਰ ਉਹ ਪੁਲਿਸ ਨੂੰ ਰਿਪੋਰਟ ਕਰਦੇ ਨੇ ਤਾਂ ਉਹਨੂੰ ਡੋਮੈਸਟਿਕ ਵਾਇਲੈਂਸ ਗਿਣਿਆ ਜਾਂਦਾ ਰਾਈਟ ਫਾਰਮਰ ਪਾਰਟਨਰਸ ਕਿ ਅਗਰ ਤੁਸੀਂ ਅਲੱਗ ਵੀ ਹੋ ਗਏ ਹੋ ਕਿਸੇ ਨਾਲੋਂ
1: ਰਾਈਟ
0: ਰਾਈਟ ਡਿਵੋਰਸ ਹੋ ਗਿਆ ਜਾਂ ਸੈਪਰੇਟ ਹੋ ਗਿਆ ਜਾਂ ਬ੍ਰੇਕਅਪ ਹੋ ਗਿਆ ਕਿਸੇ ਦਾ ਅਤੇ ਉਸ ਤੋਂ ਬਾਅਦ ਵੀ ਅਗਰ ਤੁਹਾਡਾ ਕੋਈ ਆਰਗੂਮੈਂਟ ਜਾਂ ਇਸ ਤਰ੍ਹਾਂ ਕੋਈ ਵੀ ਵਾਇਲੈਂਸ ਹੁੰਦੀ ਆ ਜਾਂ ਜਿਹੜੀਆਂ ਉੱਪਰਲੀਆਂ ਜਿਹੜੀਆਂ ਕੈਟੇਗਰੀਜ਼ ਮੈਂ ਦੱਸੀਆਂ ਨੇ ਉਹਦੇ ਵਿੱਚੋਂ ਕੁਛ ਵੀ ਕਾਰਨ ਹੁੰਦਾ ਆ ਅਤੇ ਅਗਰ ਉਹ ਪੁਲਿਸ ਤੱਕ ਰਿਪੋਰਟ ਹੁੰਦਾ ਹੈ ਜਿਹੜਾ ਕਿ ਕਰਨਾ ਚਾਹੀਦਾ ਰਾਈਟ ਉਹ ਅਗਰ ਤੁਸੀਂ ਰਿਲੇਸ਼ਨਸ਼ਿਪ 'ਚ ਨਹੀਂ ਵੀ ਹੈਗੇ ਕਰੰਟਲੀ ਬਟ ਅਗਰ ਤੁਹਾਡਾ ਇਸ ਤਰ੍ਹਾਂ ਹੁੰਦਾ ਹੈ ਤਾਂ ਉਹਨੂੰ ਡੋਮੈਸਟਿਕ ਵਾਇਲੈਂਸ ਕਿਹਾ ਜਾਊਗਾ ਰਾਈਟ ਐਂਡ ਲਾਸਟ ਜਿਹੜਾ ਆ ਉਹ ਜਿਸ ਤਰ੍ਹਾਂ ਐਲਡਰਲੀ ਪੇਰੈਂਟਸ ਅਤੇ ਕੇਅਰ ਗਿਵਰਸ ਜਿਹੜੇ ਨੇ ਰਾਈਟ ਉਹਨਾਂ ਦੇ ਵਿਚਕਾਰ ਵੀ ਅਗਰ ਕੋਈ ਇੱਦਾਂ ਦਾ ਤਕਰਾਰ ਹੁੰਦਾ ਆ ਉਹ ਕੋਈ ਮੈਰਿਡ ਕਪਲ ਨਹੀਂ ਹੈਗੇ ਰਾਈਟ ਸੋ ਘਰ ਦੇ ਵਿੱਚ ਜਿਹਨੂੰ ਘਰੇਲੂ ਹਿੰਸਾ ਦੇ ਵਿੱਚ ਆ ਜਾਂਦਾ ਹੈ ਰਾਈਟ ਸੋ ਉਹ ਡੋਮੈਸਟਿਕ ਵਾਇਲੈਂਸ ਦੀ ਇੱਕ ਬੜੀ ਵਾਸਟ ਡੈਫੀਨੇਸ਼ਨ ਆ ਰਾਈਟ ਇੱਕ ਤਾਂ ਇੰਟੀਮੇਟ ਪਾਰਟਨਰ ਹੋ ਗਿਆ ਦੂਸਰਾ ਘਰ ਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਰਹਿੰਦੇ ਨੇ ਉਹਨਾਂ ਦੇ ਵਿੱਚ ਵੀ ਹੋ ਸਕਦੀ ਹੈ
1: ਹੁਣ ਅਸੀਂ ਗੱਲ ਕਰਦੇ ਹਾਂ ਤੁਸੀਂ ਕਿਹਾ ਕਿ ਦੁਨੀਆਂ ਵਿੱਚ ਹਰ ਜਗ੍ਹਾ ਹੈ
0: ਅਤੇ
1: ਹਰ ਜਗ੍ਹਾ ਇਹ ਪਾਈ ਜਾਂਦੀ ਹੈ ਅਤੇ ਇਹਦੇ ਵੱਖਰੇ ਵੱਖਰੇ ਰੂਪ ਨੇ ਮੈਂ ਤਾਂ ਬੜਾ ਹੈਰਾਨ ਹੋਇਆ ਸੁਣ ਕੇ ਇਹੋ ਵੀ ਡੋਮੈਸਟਿਕ ਵਾਇਲੈਂਸ ਤਾਂ ਅਸੀਂ ਸਮਝਦੇ ਵੀ ਘਰ ਦੇ ਅੰਦਰ ਚਾਰ ਦੀਵਾਰੀ ਜਿੰਨੀ ਦੇਰ ਤੱਕ ਕਿਸੇ ਨੂੰ ਫਿਜ਼ੀਕਲੀ ਅਬਿਊਜ਼ ਨਹੀਂ ਕਰਦੇ
0: ਜੀ
1: ਉਨੀ ਦੇਰ ਤੱਕ ਵਾਇਲੈਂਸ ਨਹੀਂ ਹੈ
0: ਵੀ
1: ਕਹਿ ਲਓ ਜੋ ਮਰਜ਼ੀ ਕਰ ਲਓ ਇਮੋਸ਼ਨਲੀ ਕਰ ਲਓ ਉਹ ਕਰ ਲਓ ਉਹ ਕਰ ਲਓ ਪਰ ਇਹ ਤਾਂ ਵਾਕਿਆ ਬਹੁਤ ਵੱਡਾ ਫੀਲਡ ਆ
0: ਜੀ
1: ਗੱਲ ਕੈਨੇਡਾ ਦੀ ਕਰਦੇ ਹਾਂ ਜੀ
0: ਠੀਕ ਹੈ ਜੀ
1: ਕੈਨੇਡਾ ਵਿੱਚ ਕਿਵੇਂ ਐਗਜ਼ਿਸਟ ਕਰਦੀ ਹੈ ਅਤੇ ਕਿਵੇਂ ਇਹਦਾ ਸਾਰਾ ਪਸਾਰਾ ਹੈਗਾ ਜੀ
0: ਜੀ ਸੋ ਅਸੀਂ ਕੈਨੇਡਾ ਦੇ ਤੌਰ 'ਤੇ ਅਗਰ ਦੇਖੀਏ ਤਾਂ ਕੈਨੇਡਾ ਇੱਕ ਮਲਟੀਕਲਚਰਲ ਕੰਟਰੀ ਆ ਕੈਨੇਡਾ ਦੇ ਵਿੱਚ ਦੁਨੀਆਂ ਦੇ ਹਰ ਖਿੱਤੇ ਤੋਂ ਹਰ ਦੇਸ਼ ਤੋਂ ਹਰ ਕਲਚਰ ਤੋਂ ਹਰ ਰਿਲੀਜਨ ਤੋਂ ਲੋਕ ਇੱਥੇ ਆ ਕੇ ਵਸੇ ਹੋਏ ਨੇ ਰਾਈਟ ਸੋ ਡੋਮੈਸਟਿਕ ਵਾਇਲੈਂਸ ਜਿਹੜੀ ਆ ਕੈਨੇਡਾ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਆ ਉਹ ਮੰਨਿਆ ਜਾਂਦਾ ਬੜਾ ਇੰਪੋਰਟੈਂਟ ਟੋਪਿਕ ਮੰਨਿਆ ਜਾਂਦਾ ਖਾਸ ਕਰਕੇ ਸਾਡੇ ਪੁਲਿਸਿੰਗ ਵਰਲਡ ਦੇ ਵਿੱਚ ਉਹਨੂੰ ਇੱਕ ਪ੍ਰਾਇਓਰਟੀ 1 ਲੈ ਕੇ ਚੱਲਦੇ ਹਾਂ ਅਸੀਂ ਜਿਹੜੀ ਅਸੀਂ ਜਿਹੜੇ ਕੁਛ ਅੰਕੜੇ ਦੇਖ ਲੈਂਦੇ ਹਾਂ ਕਿ 2024 ਦੇ ਵਿੱਚ ਜਿਹੜੇ ਸਟੈਟਸ ਕੈਨੇਡਾ ਨੇ ਅੰਕੜੇ ਜਿਹੜੇ ਇਕੱਠੇ ਕੀਤੇ ਨੇ ਰਿਪੋਰਟਡ ਜਿਹੜੀਆਂ ਫਾਈਲਸ ਹੋਈਆਂ ਨੇ ਉਹਨਾਂ ਦੇ ਵਿੱਚੋਂ ਪੁਲਿਸ ਨੇ ਆਲਮੋਸਟ 1,28,000 ਜਿਹੜੇ ਨੇ ਵਿਕਟਮ ਆਫ ਇੰਟੀਮੇਟ ਪਾਰਟਨਰ ਵਾਇਲੈਂਸ ਜਿਹੜੇ ਨੇ ਰਿਕਾਰਡ ਕੀਤੇ ਨੇ ਜਿਹੜੇ ਕਿ ਰਿਪੋਰਟਡ ਨੇ ਰਾਈਟ ਅਤੇ ਜਿਨ੍ਹਾਂ ਦੇ ਵਿੱਚ ਓਵਰ 142,000 ਜਿਹੜੇ ਵਿਕਟਮਸ ਜਿਹੜੇ ਨੇ ਉਹ ਫੈਮਿਲੀ ਵਾਇਲੈਂਸ ਦੇ ਜਿਹੜੇ ਨੇ 2024 ਦੇ ਵਿੱਚ ਹੋਏ ਨੇ ਅਨਫੋਰਚੁਨੇਟਲੀ ਜਿਹੜਾ ਵੁਮੈਨ ਐਂਡ ਫੀਮੇਲ ਰੇਸ਼ੋ ਜਿਹੜੀ ਆ ਵਿਕਟਮਸ ਦੀ ਜਿਹੜੀ ਆ ਉਹ ਅਜੇ ਵੀ ਜਿਹੜੀ ਆ ਉਹ ਬਾਕੀ ਜੈਂਡਰਸ ਦੇ ਨਾਲੋਂ ਬਹੁਤ ਜ਼ਿਆਦਾ ਹੈ ਰਾਈਟ ਸੋ ਉਹ ਜਿਹੜੀ ਆ ਐਂਡ ਉਹ ਵੀ ਜਿਹੜੇ ਇਹ ਰੇਟ ਅਸੀਂ ਦੇਖ ਰਹੇ ਹਾਂ ਜਿਹੜੇ ਪੁਲਿਸ ਰਿਪੋਰਟਡ ਮੈਟਰਸ ਨੇ ਬਹੁਤ ਸਾਰੇ ਮੈਟਰਸ ਨੇ ਜਿਹੜੇ ਪੁਲਿਸ ਤੱਕ ਪਹੁੰਚਦੇ ਹੀ ਨਹੀਂ ਆ ਰਾਈਟ

0: ਹੁਣ ਜਿਹੜਾ ਗਵਰਨਮੈਂਟ ਆਫ ਕੈਨੇਡਾ ਦਾ ਜਿਹੜਾ ਡੇਟਾ ਜਿਹੜਾ ਇੰਡੀਕੇਟ ਕਰਦਾ ਹੈ ਕਿ ਅਪਰੋਕਸੀਮੇਟਲੀ ਜਿਹੜੇ 44% ਵੁਮੈਨ ਜਿਹੜੀਆਂ ਨੇ ਲੇਡੀਜ਼ ਨੇ ਫੀਮੇਲਸ ਨੇ ਜਿਹੜੀ ਇੰਟੀਮੇਟ ਪਾਰਟਨਰਸ਼ਿਪ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਇੰਟੀਮੇਟ ਪਾਰਟਨਰ ਵਾਇਲੈਂਸ ਜਿਹੜੀ ਆ ਉਹ ਫੀਲ ਕੀਤੀ ਆ ਜਾਂ ਐਕਸਪੀਰੀਅੰਸ ਕੀਤੀ ਆ ਸੋ ਇਹ ਇਹ ਸਾਡਾ ਡਾਟਾ ਕਹਿ ਰਿਹਾ ਉਹ ਕਿਸੇ ਵੀ ਫਾਰਮ 'ਚ ਹੋ ਸਕਦੀ ਹੈ ਸਾਈਕੋਲੋਜੀਕਲ ਫਾਰਮ 'ਚ ਵੀ ਹੋ ਸਕਦੀ ਹੈ ਫਿਜ਼ੀਕਲ ਵੀ ਹੈ ਉਹਦੇ 'ਚ ਸੈਕਸ਼ੂਅਲ ਅਬਿਊਜ਼ ਡਿਊਰਿੰਗ ਦੇਅਰ ਲਾਈਫ ਟਾਈਮ ਸੋ 44% ਨੰਬਰ ਜਿਹੜਾ ਹੈ ਬਹੁਤ ਵੱਡਾ ਹੈ ਜਿਹਨਾਂ ਨੇ ਲਾਈਫ ਦੇ ਵਿੱਚ ਇੱਕ ਵਾਰ ਇਹ ਚੀਜ਼ ਜ਼ਰੂਰ ਐਕਸਪੀਰੀਅੰਸ ਕੀਤੀ ਹੈ ਰਾਈਟ ਸੋ ਐਂਡ ਫਰਦਰ ਮੋਰ ਜਿਹੜੇ ਜਿਹੜੇ ਮੋਸਟ ਆਫ ਦਾ ਇੰਸੀਡੈਂਟਸ ਜਿਹੜੇ ਨੇ ਉਹ ਕਈ ਵਾਰ ਪੁਲਿਸ ਦੇ ਕੋਲ ਪਹੁੰਚਦੇ ਹੀ ਨਹੀਂ ਰਾਈਟ ਐਂਡ 80% ਵਿਕਟਮਸ ਜਿਹੜੇ ਨੇ ਉਹ ਡੇਟਾ ਦੇ ਹਿਸਾਬ ਨਾਲ 80% ਵਿਕਟਮਸ ਜਿਹੜੇ ਨੇ ਉਹ ਕਦੀ ਫਸਟ ਟਾਈਮ ਜਿਹੜੇ ਨੇ ਉਹ ਪੁਲਿਸ ਨੂੰ ਰਿਪੋਰਟ ਨਹੀਂ ਕਰਦੇ ਉਹ ਰਿਪੀਟ ਕਈ ਵਾਰ ਰਿਪੀਟ ਹੋਣ ਤੋਂ ਬਾਅਦ ਜਾਂ ਕਈ ਸਾਲਾਂ ਬਾਅਦ ਰਿਪੋਰਟ ਕਰਦੇ ਆ ਸੋ ਇਹ ਇੱਕ ਬੜਾ ਕੰਸਰਨਿੰਗ ਫੈਕਟਰ ਸੋ
1: ਬਹੁਤੇ ਲੋਕ ਆਪਣੇ ਤੇ ਉਹਨੂੰ ਸਹਿਣ ਕਰਦੇ ਰਹਿੰਦੇ
0: ਸਹਿਣ ਕਰਦੇ ਰਹਿੰਦੇ ਆ ਰਾਈਟ ਸੋ ਇਹ ਇਹ ਸਾਡਾ ਕੈਨੇਡਾ ਦਾ ਡਾਟਾ ਜਿਹੜਾ ਆ ਉਹ ਸਾਨੂੰ ਦੱਸਦਾ ਆ
1: ਇਹਦੇ ਤੇ ਅਸੀਂ ਹੁਣ ਕੈਨੇਡਾ ਦੀ ਗੱਲ ਤੇ ਆ ਗਈ ਹੁਣ ਇਹਦੇ ਚ ਕੌਣ ਜ਼ਿਆਦਾ ਜਿਹੜਾ ਸਹਿ ਰਿਹਾ ਜਿਹਨੂੰ ਕਹਿੰਦੇ ਜਿਹਨੂੰ ਫੈਮਿਲੀਜ਼ ਤੇ ਫਿਰ ਅਸਰ ਪੈਂਦਾ ਬੱਚਿਆਂ ਤੇ ਬਜ਼ੁਰਗਾਂ ਤੇ ਵੀ ਪੈਂਦਾ ਹਰ ਇੱਕ ਤੇ ਪੈਂਦਾ ਹੋਗਾ ਜਿਹਦੇ ਘਰ ਦੇ ਵਿੱਚ ਜਦੋਂ ਮਾਹੌਲ ਨਹੀਂ ਠੀਕ ਤਾਂ ਫਿਰ ਸਾਰਿਆਂ ਤੇ ਪੈਣਾ ਜੀ
0: ਜੀ
1: ਤਾਂ ਫਿਰ ਇਹਦਾ ਕਿਵੇਂ ਇੰਪੈਕਟ ਆ ਫੈਮਿਲੀਜ਼ ਤੇ ਕਿੰਨਾ ਕਿਹਦਾ ਅਸਰ ਦਿਸਦਾ ਸਾਨੂੰ
0: ਸੋ ਦੇਖੋ ਜਿਹੜੀ ਡੋਮੈਸਟਿਕ ਵਾਇਲੈਂਸ ਹੈ ਉਹਦਾ ਅਸਰ ਤਾਂ ਹਰ ਇੱਕ ਤੇ ਪੈਂਦਾ ਫੈਮਿਲੀ ਦੇ ਹਰ ਇੱਕ ਮੈਂਬਰ ਤੇ ਪੈਂਦਾ ਹੁਣ ਜੇ ਅਸੀਂ ਇੱਥੋਂ ਦੇ ਹਿਸਾਬ ਨਾਲ ਦੇਖ ਲਈਏ ਜਿਹੜੀਆਂ ਨਿਊਕਲੀਅਰ ਫੈਮਿਲੀਜ਼ ਨੇ ਜਿਹਦੇ ਵਿੱਚ ਮੋਸਟਲੀ ਹਸਬੈਂਡ ਵਾਈਫ ਅਤੇ ਉਹਨਾਂ ਦੇ ਬੱਚੇ ਰਹਿੰਦੇ ਆ ਰਾਈਟ ਝਗੜਾ ਹਸਬੈਂਡ ਵਾਈਫ ਦਾ ਬਟ ਉਹਦਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਆ
1: ਬੱਚਿਆਂ
0: ਉਹ ਬੱਚਿਆਂ 'ਤੇ ਦੇਖਣ ਨੂੰ ਮਿਲਦਾ ਖਾਸ ਕਰਕੇ ਛੋਟੀ ਉਮਰ ਦੇ ਵਿੱਚ ਜਿਹੜੇ ਬੱਚੇ ਨੇ ਅਗਰ ਉਹ ਵਾਇਲੈਂਸ ਦੇਖਦੇ ਆ ਜਾਂ ਘਰ ਦੇ ਵਿੱਚ ਝਗੜਾ ਦੇਖਦੇ ਨੇ ਆਪਣੇ ਮਾਂ ਬਾਪ ਦਾ ਸੋ ਉਹ ਉਹਨਾਂ ਦੇ ਉੱਤੇ ਇੱਕ ਲਾਈਫ ਲੌਂਗ ਟਰਾਮਾ ਜਿਹੜਾ ਉਹ ਰਹਿ ਜਾਂਦਾ ਆ ਅਗਰ ਉਹ ਫਿਜ਼ੀਕਲ ਵਾਇਲੈਂਸ ਦੇਖਦੇ ਆ ਤਾਂ ਉਹ ਕਈ ਵਾਰ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੱਚਿਆਂ ਦੇ ਵਿੱਚ ਇੱਕ ਸਟ੍ਰੈਸ ਲੈਵਲ ਜਿਹੜਾ ਬਹੁਤ ਵੱਧ ਜਾਂਦਾ ਰਾਈਟ ਐਂਗਜ਼ਾਇਟੀ ਜਿਹੜੀ ਆ ਉਹਨਾਂ ਦੀ ਬਹੁਤ ਵੱਧ ਜਾਂਦੀ ਆ ਉਹ ਕੌਨਫੀਡੈਂਟ ਨਹੀਂ ਹੋ ਪਾਉਂਦੇ ਆਪਣੇ ਲਾਈਫ ਦੇ ਵਿੱਚ ਰਾਈਟ ਡਿਪਰੈਸ਼ਨ ਉਦਾਸ ਰਹਿਣਾ ਜਿਹੜਾ ਉਹ ਸ਼ੁਰੂ ਹੋ ਜਾਂਦੇ ਨੇ ਇਕੱਲਾਪਣ ਜਾਂ ਉਹ ਕਿਉਂਕਿ ਮਾਂ ਪਿਓ ਦੇ ਝਗੜੇ ਤੋਂ ਤੰਗ ਆ ਕੇ ਉਹ ਕਦੀ ਕੋਈ ਗੱਲ ਆਪਣੀ ਸ਼ੇਅਰ ਨਹੀਂ ਕਰ ਸਕਦੇ ਰਾਈਟ ਅਕੈਡਮਿਕ ਡਿਫੀਕਲਟੀਜ਼ ਜਿਹੜੀ ਉਹਨਾਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਸਕੂਲ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਦੇ ਵਿੱਚ ਕੈਰੀਅਰ ਨੂੰ ਲੈ ਕੇ ਰਾਈਟ ਸੋ ਇਹ ਚੀਜ਼ਾਂ 'ਤੇ ਇਹ ਚੀਜ਼ਾਂ ਅਸਰ ਕਰਦੀਆਂ ਨੇ ਡੋਮੈਸਟਿਕ ਵਾਇਲੈਂਸ ਬੱਚਿਆਂ ਦਾ ਵਿਵਹਾਰ ਜਿਹੜਾ ਆ ਜਿਹੜਾ ਬਿਹੇਵੀਅਰ ਆ ਉਹ ਓਵਰ ਦਾ ਟਾਈਮ ਉਹਨਾਂ ਦਾ ਜਿਹੜਾ ਆ ਉਹ ਚੇਂਜ ਹੋ ਸਕਦਾ ਰਾਈਟ ਕਈ ਵਾਰ ਬੱਚੇ ਇਹੋ ਜਿਹੇ ਵਾਇਲੈਂਟ ਮਾਹੌਲ ਦੇ ਵਿੱਚੋਂ ਜਾਂ ਡੋਮੈਸਟਿਕ ਵਾਇਲੈਂਸ ਵਾਲੇ ਮਾਹੌਲ ਦੇ ਵਿੱਚੋਂ ਨਿਕਲ ਕੇ ਜਦੋਂ ਵੱਡੇ ਹੁੰਦੇ ਨੇ ਸੋ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਵੀ ਕਈ ਵਾਰ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਰਾਈਟ ਸਬਸਟੈਂਸ ਅਬਿਊਜ਼ ਜਿਹਨੂੰ ਆਪਾਂ ਨਸ਼ਾ ਕਹਿ ਦਿੰਦੇ ਹਾਂ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਹੋਣ ਵਾਸਤੇ ਕਈ ਵਾਰੀ ਨਸ਼ੇ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਉਹ ਵੀ ਇੱਕ ਬਹੁਤ ਖਤਰਨਾਕ ਚੀਜ਼ ਹੈ ਜਿਹੜਾ ਇਹਦਾ ਆਊਟਕਮ ਹੈ ਇਹਦਾ ਡੋਮੈਸਟਿਕ ਵਾਇਲੈਂਸ ਦਾ ਫੈਮਿਲੀ ਦੇ ਵਿੱਚ ਫਿਰ ਜਿਹੜਾ ਰਿਸਕ ਆ ਵਿਕਟਮ ਦਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਰਾਈਟ ਜਿਹੜੇ ਪਰਪੇਟਰੇਟਰਸ ਨੇ ਜਾਂ ਜਿਹੜੇ ਡੋਮੈਸਟਿਕ ਵਾਇਲੈਂਸ ਕਰਦੇ ਨੇ ਰਾਈਟ ਉਹ ਕਈ ਤਰ੍ਹਾਂ ਨਾਲ ਇਸ ਚੀਜ਼ ਦੇ ਉੱਤੇ ਜ਼ਿਆਦਾ ਅਸਰ ਕਰਦੇ ਆ ਕਿਉਂਕਿ ਬੱਚੇ ਉਹ ਵਾਲਾ ਬਿਹੇਵੀਅਰ ਕਈ ਵਾਰ ਵੱਡੇ ਹੋ ਕੇ ਅਡਾਪਟ ਕਰ ਲੈਂਦੇ ਆ ਰਾਈਟ ਸੋ ਇਹ ਵੀ ਇੱਕ ਸਟੈਟ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਹੈਗਾ ਵੀ ਕੈਨੇਡਾ ਦੇ ਵਿੱਚ ਜਿਹੜੇ 26,000 ਚਾਈਲਡ ਐਂਡ ਯੂਥ ਵਿਕਟਮਸ ਜਿਹੜੇ ਨੇ ਉਹ ਪੁਲਿਸ ਰਿਪੋਰਟ ਹੋਏ ਨੇ 2024 ਦੇ ਵਿੱਚ ਰਾਈਟ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਵਿੱਚੋਂ ਸੋ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹਨਾਂ ਦੇ ਨਾਲ ਡਾਇਰੈਕਟਲੀ ਵਾਇਲੈਂਸ ਤਾਂ ਨਹੀਂ ਹੋਈ ਪਰ ਉਹ ਵਿਟਨੈਸ ਸੀਗੇ
1: ਸਾਹਮਣੇ ਹੋਈ ਉਹਨਾਂ ਦੇ
0: ਹਾਂਜੀ ਰਾਈਟ ਵਿਦਾਊਟ ਬੀਇੰਗ ਡਾਇਰੈਕਟਲੀ ਵਾਇਲੇਟਡ ਰਾਈਟ ਜਾਂ ਅਸੋਲਟਡ ਸੋ ਕਈ ਵਾਰ ਅਸੀਂ ਜਦੋਂ ਇੱਦਾਂ ਦੀਆਂ ਕਾਲਸ ਦੇ ਵਿੱਚ ਰਿਸਪੋਂਡ ਕਰਦੇ ਹਾਂ ਐਜ਼ ਅ ਪੁਲਿਸ ਆਫਿਸਰ ਜਾਂ ਸਾਡੇ ਹੋਰ ਆਫਿਸਰ ਜਿਹੜੇ ਕਰਦੇ ਨੇ ਸੋ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਕਿ ਬੱਚਿਆਂ ਦੇ ਨਾਲ ਜਿਹੜਾ ਬੁਰਾ ਅਸਰ ਹੁੰਦਾ ਉਹਨਾਂ ਦੇ ਦਿਮਾਗ 'ਤੇ ਉਹ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਨਾਲ ਵਾਇਲੈਂਸ ਹੋਵੇ ਅਗਰ ਉਹ ਘਰ ਦੇ ਵਿੱਚ ਵਾਇਲੈਂਸ ਦੇਖਦੇ ਆ ਜਾਂ ਘਰ ਦੇ ਵਿੱਚ ਆਪਣੇ ਮਾਂ ਬਾਪ ਦੇ ਵਿਚਕਾਰ ਝਗੜਾ ਦੇਖਦੇ ਨੇ ਈਵਨ ਵਰਬਲ ਅਬਿਊਜ਼ ਵੀ ਹੋਵੇ ਉਹ ਬੱਚਿਆਂ 'ਤੇ ਬਹੁਤ ਅਸਰ ਕਰਦੀ ਹੈ ਚਾਹੇ ਬੱਚਿਆਂ ਨੂੰ ਬੱਚੇ ਖੁਦ ਉਹਦੇ ਵਿੱਚ ਡਾਇਰੈਕਟਲੀ ਇਨਵੋਲਵ ਨਾ ਹੋਣ ਸਟਿਲ ਉਹਨਾਂ ਦੇ ਦਿਮਾਗ 'ਤੇ ਬਹੁਤ ਅਸਰ ਕਰਦਾ ਇਹ ਚੀਜ਼ ਸੋ ਇਹ ਰਿਪੋਰਟ ਕਰਨਾ ਬਹੁਤ ਜ਼ਰੂਰੀ ਆ ਬੱਚੇ ਜਿਹੜੇ

0: ਘਰ ਦੇ ਵਿੱਚ ਰਹਿਣਾ ਗਿੱਜ ਜਾਂਦੇ ਨੇ ਦੂਸਰਾ ਉਹਨਾਂ ਤੇ ਲਾਈਫ ਲੌਂਗ ਜਿਹੜਾ ਇੱਕ ਟਰਾਮਾ ਆ ਸਦਮਾ ਆ ਉਹਨਾਂ ਦੇ ਦਿਮਾਗ ਦੇ ਵਿੱਚ ਰਹਿ ਜਾਂਦਾ ਸੋ ਇਹ ਬਹੁਤ ਵੱਡਾ ਇੱਕ ਇਸ਼ੂ ਆ
1: ਇਹ ਜਦੋਂ ਅਸੀਂ ਇਹਦੀ ਗੱਲ ਕਰ ਰਹੇ ਹਾਂ ਡੋਮੈਸਟਿਕ ਵਾਇਲੈਂਸ ਦੀ
0: ਜੀ
1: ਤੇ ਅਸੀਂ ਇਹਦੇ ਬਾਰੇ ਦੱਸਿਆ ਕਿ ਕਿੰਨੀਆਂ ਕਿਸਮਾਂ ਦੀ ਹੁੰਦੀ ਹੈ ਕੌਣ ਕੌਣ ਸਹਿਣ ਕਰਦਾ ਤੇ ਸਾਡੇ ਸਮਾਜ ਦੇ ਵਿੱਚ ਇਹਦਾ ਕਿੰਨਾ ਕੁ ਪਸਾਰਾ ਹੈਗਾ ਕੈਨੇਡਾ ਦੇ ਵਿੱਚ ਖਾਸ ਤੌਰ ਤੇ
0: ਹਾਂਜੀ
1: ਹੁਣ ਅਸੀਂ ਕਈ ਵਾਰੀ ਬੈਠੇ ਹਾਂ ਅਸੀਂ ਦੋਵੇਂ
0: ਜੀ
1: ਜੇ ਤੁਹਾਨੂੰ ਤੁਸੀਂ ਮੈਨੂੰ ਜੱਜ ਕਰਨਾ ਹੋਵੇ ਜਾਂ ਕਿਸੇ ਹੋਰ ਨੂੰ ਜੱਜ ਕਰਨਾ ਹੋਵੇ ਵੀ ਇਹ ਡੋਮੈਸਟਿਕ ਵਾਇਲੈਂਸ ਇਹ ਤੇ ਹੋ ਰਹੀ ਹੈ ਜਾਂ ਇੰਨੇ ਇਹ ਉਹਦਾ ਵਿਕਟਿਮ ਹੋ ਸਕਦਾ ਜਾਂ ਹੋ ਸਕਦੀ ਹੈ ਜਾਂ ਬੱਚਾ ਹੈ ਜਾਂ ਕੋਈ ਵੀ ਇੱਕ ਤੁਹਾਡਾ ਕੁਲੀਗ ਹੈ ਕੋਈ ਗੁਆਂਢੀ ਵੀ ਹੋ ਸਕਦਾ ਹੈ ਤੁਹਾਡੇ ਤੁਹਾਡੇ ਨਾਲ ਕੋਈ ਟਰੈਵਲ ਕਰਦਾ ਹੈ ਕੋਈ ਹੋਰ ਤੁਹਾਨੂੰ ਕੀ ਫਸਟ ਸਾਇੰਸ ਕੀ ਹੁੰਦੇ ਨੇ ਜੀ ਇਹਦੇ
0: ਸੋ ਇਹਦੇ ਬਹੁਤ ਸਾਰੇ ਕਾਮਨ ਇੰਡੀਕੇਟਰਸ ਨੇ ਜਿਹੜੇ ਜਿਹਨਾਂ ਨੂੰ ਦੇਖ ਕੇ ਤੁਸੀਂ ਜੱਜ ਕਰ ਸਕਦੇ ਹੋ ਦੇਖ ਸਕਦੇ ਹੋ ਕਿ ਇਹ ਕਿਤਨਾ ਕਿਤੇ ਡੋਮੈਸਟਿਕ ਵਾਇਲੈਂਸ ਜਿਹੜੀ ਆ ਹੋ ਰਹੀ ਆ ਸੋ ਉਹਦੇ ਵਿੱਚ ਸਭ ਤੋਂ ਪਹਿਲੇ ਆ ਜਾਂਦੀ ਆ ਜਿਹੜਾ ਕੰਟਰੋਲਿੰਗ ਬਿਹੇਵੀਅਰ ਆ ਕਿ ਇੱਕ ਪਾਰਟਨਰ ਵੱਲੋਂ ਦੂਜੇ ਪਾਰਟਨਰ ਨੂੰ ਹੱਦ ਤੋਂ ਜ਼ਿਆਦਾ ਕੰਟਰੋਲ ਕਰਨਾ ਰਾਈਟ ਸੋ ਨਿਗਰਾਨੀ ਕਰਨੀ ਉਹਨਾਂ ਦੇ ਫੋਨ ਮੈਸੇਜਿਸ ਚੈੱਕ ਕਰਨੇ ਉਹਨਾਂ ਦੀਆਂ ਕਾਲ ਚੈੱਕ ਕਰਨੀਆਂ ਕਿ ਕਿਹਦੇ ਨਾਲ ਗੱਲ ਕਰ ਰਹੇ ਨੇ ਕਿਹਦੇ ਨਾਲ ਨਹੀਂ ਕਰ ਰਹੇ ਰਾਈਟ ਅਗਰ ਉਹ ਸੁਸਾਇਟੀ ਦੇ ਵਿੱਚ ਵੀ ਕਿਸੇ ਨਾਲ ਗੱਲ ਕਰ ਰਹੇ ਆ ਤੇ ਉਹਨਾਂ ਦੀ ਨਿਗਰਾਨੀ ਰੱਖਣਾ ਉਹਨੂੰ ਸਟਾਕਿੰਗ ਕਹਿ ਦਿੰਦੇ ਹਾਂ ਅਸੀਂ ਰਾਈਟ ਉਹਨਾਂ ਦਾ ਪਿੱਛਾ ਕਰਨਾ ਜਿਹੜੇ ਕੰਮ ਦੇ ਵਿੱਚ ਉਹ ਮੇਰੇ ਪਾਰਟਨਰ ਦਾ ਜਿਹੜਾ ਉਹ ਕਿਹਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਆ ਉਹ ਸਟਾਕਿੰਗ ਦੇ ਵਿੱਚ ਆ ਜਾਂਦਾ ਫਿਰ ਉਹਨਾਂ ਨੂੰ ਆਈਸੋਲੇਟ ਰੱਖਣਾ ਸੁਸਾਇਟੀ ਤੋਂ ਜਾਂ ਫੈਮਿਲੀ ਤੋਂ ਤਾਂ ਕਿ ਉਹ ਆਪਣੀ ਆਪਣੇ ਕੰਟਰੋਲ ਚ ਰੱਖਣਾ ਕਿਸੇ ਨਾਲ ਗੱਲ ਨਾ ਕਰਨ ਦੇਣਾ ਤਾਂ ਕਿ ਉਹ ਗੱਲ ਹੋਏਗੀ ਤੇ ਬਾਹਰਲੇ ਲੋਕਾਂ ਨੂੰ ਪਤਾ ਲੱਗੂਗਾ ਰਾਈਟ ਸੋ ਆਈਸੋਲੇਟ ਕਰਨਾ ਜਿਹੜਾ ਵਾ ਉਹ ਵੀ ਇੱਕ ਸਾਈਨ ਹੈ ਇਹਦਾ ਇੰਡੀਕੇਟਰ ਹੈ ਇਮੋਸ਼ਨਲ ਅਬਿਊਜ਼ ਜਿਹੜੀ ਆ ਕਿ ਇਮੋਸ਼ਨਲ ਬਲੈਕਮੇਲ ਕਰਨਾ ਆਪਣੇ ਪਾਰਟਨਰ ਨੂੰ ਕਿਸੇ ਵੀ ਕਾਰਨ ਕਰਕੇ ਰਾਈਟ ਉਹ ਵੀ ਇੱਕ ਇੰਡੀਕੇਟਰ ਹੈ ਇਹਦੇ ਵਿੱਚ ਹਿਊਮੀਲੇਸ਼ਨ ਜਿਹਨੂੰ ਕਹਿ ਦਿੰਦੇ ਹਾਂ ਅਸੀਂ ਗਾਲੀ ਗਲੋਚ ਕਿਸੇ ਦਾ ਅਪਮਾਨ ਕਰਨਾ ਉਹ ਵੀ ਇੱਕ ਬਹੁਤ ਵੱਡਾ ਇੰਡੀਕੇਟਰ ਹੈ ਆਮ ਸਾਨੂੰ ਦੇਖਣ ਨੂੰ ਮਿਲਦਾ ਹੈ ਕਈ ਵਾਰ ਕਿ ਮੋਸਟਲੀ ਇਹ ਦੇਖਣ ਨੂੰ ਮਿਲਦਾ ਜਿਹਦੇ ਵਿੱਚ ਇੱਕ ਪਾਰਟਨਰ ਜਿਹੜਾ ਅਰਨਿੰਗ ਹੈ ਅਤੇ ਦੂਸਰਾ ਪਾਰਟਨਰ ਜਿਹੜਾ ਉਹ ਅਗਰ ਘਰੇਲੂ ਆ ਸੋ ਉਹ ਉੱਥੇ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲਦੀਆਂ ਬਟ ਅਗੇਨ ਇਹ ਕਿਤੇ ਵੀ ਹੋ ਸਕਦੀ ਹੈ ਰਾਈਟ ਕਿਸੇ ਨੂੰ ਨਾਵਾਂ ਦੇ ਨਾਲ ਬੁਲਾਉਣਾ ਗਲਤ ਮਲਤ ਨਾਵਾਂ ਦੇ ਨਾਲ ਬੁਲਾਉਣਾ ਜਾਂ
1: ਗਾਣਾ
0: ਡੀਗ੍ਰੇਡ ਕਰਨਾ ਉਹਨਾਂ ਨੂੰ ਰਾਈਟ ਇਮੋਸ਼ਨਲੀ ਡੀਗ੍ਰੇਡ ਕਰਨਾ ਰਾਈਟ ਉਹਨਾਂ ਦਾ ਅਨਨੈਸੈਸਰੀ ਕ੍ਰਿਟੀਸਿਜ਼ਮ ਕਰੀ ਜਾਣਾ ਕਿਸੇ ਵੀ ਗੱਲ ਨੂੰ ਲੈ ਕੇ ਨੋਕਾ ਟੋਕੀ ਜਿਹਨੂੰ ਕਹਿ ਦਿੰਦੇ ਅਸੀਂ ਪੰਜਾਬੀ ਦੇ ਵਿੱਚ ਸੋ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਨੋਕਾ ਟੋਕੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਇੰਡੀਕੇਟਰ ਹੈ ਐਂਡ ਉਹ ਕਈ ਵਾਰ ਹੁੰਦਾ ਕਿ ਉਹ ਸਿਰਫ ਤੁਹਾਡੇ ਪਾਰਟਨਰ ਵੱਲੋਂ ਨਹੀਂ ਕਈ ਵਾਰੀ ਘਰ ਦੇ ਵਿੱਚ ਜਿਹੜੇ ਹੋਰ ਮੈਂਬਰਸ ਹੁੰਦੇ ਨੇ ਕਈ ਵਾਰੀ ਇਨਲੋਜ਼ ਹੁੰਦੇ ਨੇ ਜਾਂ ਪੇਰੈਂਟਸ ਹੁੰਦੇ ਨੇ ਉਹਨਾਂ ਵੱਲੋਂ ਵੀ ਹੋ ਸਕਦੀ ਹੈ ਸੋ ਉਹ ਵੀ ਇੱਕ ਇੰਡੀਕੇਟਰ ਹੈ ਫਿਰ ਫਾਈਨੈਂਸ਼ੀਅਲ ਅਬਿਊਜ਼ ਜਿੱਦਾਂ ਆਪਾਂ ਪਹਿਲੇ ਵੀ ਗੱਲ ਕੀਤੀ ਵੀ ਵਿੱਤੀ ਕੰਟਰੋਲ ਕਰਨਾ ਉਹਨਾਂ ਨੂੰ ਡਿਸੀਜ਼ਨ ਮੇਕਿੰਗ ਦੇ ਵਿੱਚ ਹਿੱਸਾ ਨਾ ਬਣਾਉਣਾ ਰਾਈਟ ਪੈਸੇ ਦਾ ਬਹੁਤ ਜ਼ਿਆਦਾ ਕੰਟਰੋਲ ਰੱਖਣਾ ਔਰ ਕਈ ਵਾਰ ਕਈ ਘਰਾਂ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਜਿਹੜੇ ਪਾਰਟਨਰਸ ਨੇ ਚਾਹੇ ਉਹ ਮੇਲ ਆ ਫੀਮੇਲ ਆ ਅਗਰ ਉਹ ਅਰਨਿੰਗ ਨਹੀਂ ਹੈ ਤਾਂ ਉਹਨਾਂ ਨੂੰ ਪੈਸੇ ਦਾ ਐਕਸੈਸ ਜਾਂ ਇਹਨਾਂ ਚੀਜ਼ਾਂ ਦਾ ਐਕਸੈਸ ਬਹੁਤ ਘੱਟ ਹੁੰਦਾ ਹੈ ਰਾਈਟ ਕੰਮ ਕਰਨ ਤੋਂ ਰੋਕਣਾ ਖਾਸ ਕਰਕੇ ਆਪਣੀ ਸੁਸਾਇਟੀ ਦੇ ਵਿੱਚ ਆਪਣੀ ਸੁਸਾਇਟੀ ਜਾਂ ਓਵਰਆਲ ਮੈਂ ਇਮੀਗ੍ਰੈਂਟ ਸੁਸਾਇਟੀ ਦੇ ਵਿੱਚ ਮੈਂ ਇਹ ਕਹਿ ਦਿੰਦਾ ਕਿ ਜਿਹੜੇ ਕੁਝ ਕੰਟਰੀਜ਼ ਤੋਂ ਆਏ ਨੇ ਜਿੱਥੇ ਇੱਕ ਟ੍ਰੈਡੀਸ਼ਨਲ ਕਲਚਰ ਦੇ ਤੌਰ 'ਤੇ ਉਹ ਦੇਖਦੇ ਨੇ ਕਿ ਹਾਂ ਕਿ ਬੰਦਾ ਜਿਹੜਾ ਉਹ ਕੰਮ ਕਰੇ ਅਤੇ ਲੇਡੀ ਜਿਹੜੀ ਉਹ ਘਰ ਦੇ ਵਿੱਚ ਘਰ ਸੰਭਾਲੇ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਆ ਬਟ ਇਹ ਕਿ ਹਾਂ ਅਗਰ ਕੋਈ ਵਿਲਿੰਗ ਹੈ ਹੁਣ ਇੱਥੋਂ ਦੀ ਸੁਸਾਇਟੀ ਦੇ ਵਿੱਚ ਸਾਨੂੰ ਪਤਾ ਹੈ ਕਿ ਹਸਬੈਂਡ ਵਾਈਫ ਦੋਨੋਂ ਕੰਮ ਕਰਦੇ ਨੇ ਦੋਨੋਂ ਪਾਰਟਨਰਸ ਬਰਾਬਰ ਕੰਮ ਕਰਦੇ ਨੇ ਰਾਈਟ ਅਰਨ ਵੀ ਕਰਦੇ ਨੇ ਘਰ ਦੀਆਂ ਘਰ ਦੇ ਖਰਚੇ ਵੀ ਚਲਾਉਂਦੇ ਨੇ ਪਰ ਜਿੱਥੇ ਤੁਸੀਂ ਇੱਕ ਪਾਰਟਨਰ ਕੰਮ ਕਰਨਾ ਚਾਹੁੰਦਾ ਹੈ ਅਤੇ ਉਹਨੂੰ ਤੁਸੀਂ ਕੰਮ ਕਰਨ ਤੋਂ ਰੋਕਦੇ ਹੋ ਸੋ ਉਹ ਵੀ ਇੱਕ ਇੰਡੀਕੇਟਰ ਆ ਉਹ ਵੀ ਕੰਟਰੋਲ ਦਾ ਹੀ ਇੱਕ ਪਾਰਟ ਆ
1: ਬਿਲਕੁਲ
0: ਰਾਈਟ ਉਹਨਾਂ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਟ ਨਾ ਹੋਣ ਦੇਣਾ ਰਾਈਟ ਜੇ ਉਹ ਕੰਮ ਕਰਦੇ ਆ ਤੇ ਉਹਨਾਂ ਦੇ ਕੋਲੋਂ ਉਹਨਾਂ ਦੀ ਪੂਰੀ ਤਨਖਾਹ ਜਿਹੜੀ ਆ ਉਹ ਲੈ ਲੈਣਾ ਤੇ ਉਹਨਾਂ ਨੂੰ ਕੁਛ ਵੀ ਨਾ ਦੇਣਾ ਫਿਰ ਇਹਦੇ 'ਚ ਕੁਛ ਐਸਕਲੇਸ਼ਨ ਫੈਕਟਰਸ ਨੇ ਕਿ ਇਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਵਧਾਉਂਦੀਆਂ ਨੇ ਈਰਖਾ ਜੈਲਸੀ ਜਿਹਦੇ ਵਿੱਚ ਅਗਰ ਇੱਕ ਪਾਰਟਨਰ ਜਿਹੜਾ ਆ ਉਹ ਦੇਖਦਾ ਹੈ ਕਿ ਮੇਰਾ ਪਾਰਟਨਰ ਜਿਹੜਾ ਉਹ ਮੇਰੇ ਨਾਲੋਂ ਜ਼ਿਆਦਾ ਕਾਬਲ ਆ
1: ਰਾਈਜ਼ ਕਰ ਰਿਹਾ
0: ਸੋ ਉਹਦੇ 'ਚ ਵੀ ਕੰਟਰੋਲਿੰਗ ਬਿਹੇਵੀਅਰ ਜਿਹੜਾ ਉਹ ਆ ਸਕਦਾ ਰਾਈਟ ਕਿਸੇ ਨੂੰ ਥਰੈਟ ਕਰਨਾ ਮਾਰਨ ਜਾਂ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ ਰਾਈਟ ਉਹ ਵੀ ਇੱਕ ਐਸਕਲੇਸ਼ਨ ਫੈਕਟਰ ਹੈ ਉਸ ਤੋਂ ਇਲਾਵਾ ਜੇਕਰ

0: ਘਰ ਦੇ ਵਿੱਚ ਹਥਿਆਰ ਨੇ ਸੋ ਹਥਿਆਰ ਦਿਖਾ ਕੇ ਜਾਂ ਹਥਿਆਰ ਘਰ ਦੇ ਵਿੱਚ ਰੱਖਣਾ ਸਿਰਫ ਇੱਕ ਡਰਾਉਣ ਵਾਸਤੇ ਕਿ ਹਾਂਜੀ ਮੇਰੇ ਕੋਲ ਇਹ ਹੈ ਅਤੇ ਮੇਰੇ ਕੋਲੋਂ ਡਰ ਕੇ ਰਹੋ ਰਾਈਟ ਸੋ ਉਹ ਚੀਜ਼ ਵੀ ਜਿਹੜੀ ਆ ਗਲਤ ਆ ਰਾਈਟ ਸ਼ੌਂਕ ਵਾਸਤੇ ਹਥਿਆਰ ਰੱਖਣਾ ਵੱਖਰੀ ਗੱਲ ਹੈ ਪਰ ਕਿਸੇ ਨੂੰ ਡਰਾਉਣ ਵਾਸਤੇ ਰੱਖਣਾ ਜਿਹੜਾ ਉਹ ਗਲਤ ਗੱਲ ਆ ਰਾਈਟ ਫਿਜ਼ੀਕਲ ਕੰਟਰੋਲ ਕਰਨਾ ਕਿਸੇ ਨੂੰ ਰਾਈਟ ਜਿੱਦਾਂ ਅਸੀਂ ਸੈਕਸ਼ੂਅਲ ਵਾਇਲੈਂਸ ਦਾ ਦੇਖਿਆ ਕਿ ਉਹ ਵਾਲੀਆਂ ਐਕਟੀਵਿਟੀਜ਼ ਕਿਸੇ ਨੂੰ ਫੋਰਸ ਕਰਨਾ ਉਹਦੇ ਵਾਸਤੇ ਜਿਹੜਾ ਉਹ ਵੀ ਇੱਕ ਜਿਹੜਾ ਐਸਕਲੇਸ਼ਨ ਫੈਕਟਰ ਹੈ ਉਹਦੇ ਨਾਲ ਜਿਹੜੀ ਇਹ ਪ੍ਰੋਬਲਮ ਵੱਧ ਸਕਦੀ ਹੈ ਰਾਈਟ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਅਗਰ ਦੇਖ ਕੇ ਇਹਨਾਂ ਨੂੰ ਅਸੀਂ ਪ੍ਰਿਡਿਕਟ ਕਰ ਸਕਦੇ ਹਾਂ ਕਿ ਇਸ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਜਿਹੜੀ ਆ ਚੱਲ ਰਹੀ ਆ ਜਾਂ ਹੋ ਸਕਦੀ ਹੈ
1: ਗੌਰ ਕੀਤੀ ਜਾਵੇ ਤਾਂ ਪਤਾ ਲੱਗ ਜਾਏਗਾ
0: ਜੀ ਸੋ ਕਈ ਵਾਰੀ ਜਿਹੜੀਆਂ ਵਾਇਲੈਂਸ ਦੇ ਵਿੱਚ ਜਿਹੜੀਆਂ ਇੰਜਰੀਜ਼ ਨੇ ਉਹ ਵਿਜ਼ੀਬਲ ਨਹੀਂ ਹੁੰਦੀਆਂ ਉਹ ਸਾਈਕੋਲੋਜੀਕਲ ਹੁੰਦੀਆਂ ਰਾਈਟ ਸੋ ਇਹ ਸਾਰੇ ਇੰਡੀਕੇਟਰਸ ਨੇ ਇਹਦੇ
1: ਜੀ ਅਸੀਂ ਗੱਲ ਵਰਲਡ ਦੀ ਕੀਤੀ ਤੁਸੀਂ ਜਿਵੇਂ ਦੱਸਿਆ ਕੈਨੇਡਾ ਦੀ ਅਤੇ ਅਸੀਂ ਅਲਬਰਟਾ ਸੂਬੇ ਦੇ ਵਿੱਚ ਬੈਠੇ ਹਾਂ ਜੀ ਤੁਸੀਂ ਆਫਿਸਰ ਹੋ ਪੁਲਿਸ ਆਫਿਸਰ ਹੋ
0: ਜੀ
1: ਰੋਜ਼ਾਨਾ ਤਾਂ ਨਹੀਂ ਚਲੋ ਮੈਂ ਅਟੈਂਡ ਕਰਦੇ ਹੋਵੋਗੇ ਇਹੋ ਜਿਹੀਆਂ ਕਾਲਸ ਰਿਸਪੋਂਡ ਕਰਦੇ ਹੋਵੋਗੇ
0: ਜੀ
1: ਅਤੇ ਇੱਥੇ ਅਲਬਰਟਾ ਦੀ ਸਥਿਤੀ ਕਿਹੋ ਜਿਹੀ ਜਿਹੜੀ ਤੁਸੀਂ ਮਹਿਸੂਸ ਕੀਤੀ ਹੈ ਜਾਂ ਜੋ ਸਟੈਟ ਕਹਿੰਦੇ ਨੇ
0: ਦੇਖੋ ਸਭ ਤੋਂ ਪਹਿਲੇ ਜਿਹੜੀ ਅਲਬਰਟਾ ਦੇ ਵਿੱਚ ਹੈ ਕਿ ਸਾਡਾ ਡੈਮੋਗ੍ਰਾਫ ਜਿਹੜਾ ਹੈ ਉਹ ਮੇਜਰਲੀ ਅਸੀਂ ਦੋ ਹਿੱਸਿਆਂ 'ਚ ਵੰਡ ਲੈਂਦੇ ਹਾਂ ਰਾਈਟ ਜਿਹਦੇ 'ਚ ਅਰਬਨ ਜਿਹਦੇ ਵਿੱਚ ਵੱਡੇ ਸ਼ਹਿਰ ਆ ਜਾਂਦੇ ਨੇ ਜਿਵੇਂ ਕੈਲਗਰੀ ਹੈ ਐਡਮਿੰਟਨ ਆ ਉਸ ਤੋਂ ਇਲਾਵਾ ਫਿਰ ਛੋਟੇ ਸ਼ਹਿਰ ਆ ਜਾਂਦੇ ਨੇ ਐਂਡ ਫਿਰ ਆ ਜਾਂਦੇ ਨੇ ਰੂਰਲ ਏਰੀਆ ਰਾਈਟ ਸੋ ਛੋਟੇ ਸ਼ਹਿਰ ਅਤੇ ਰੂਰਲ ਏਰੀਆ ਦੇ ਵਿੱਚ ਕਈ ਵਾਰੀ ਹੁੰਦਾ ਕਿ ਸਾਡੇ ਕੋਲ ਉਹ ਸਹੂਲਤਾਂ ਮੌਜੂਦ ਨਹੀਂ ਹੁੰਦੀਆਂ ਰਾਈਟ ਜਿੱਦਾਂ ਵੱਡੇ ਸ਼ਹਿਰਾਂ ਦੇ ਵਿੱਚ ਪੁਲਿਸ ਤਾਂ ਹਰ ਜਗ੍ਹਾ 'ਤੇ ਹੀ ਆ ਛੋਟੇ ਸ਼ਹਿਰਾਂ 'ਚ ਵੀ ਵੱਡੇ ਸ਼ਹਿਰਾਂ 'ਚ ਵੀ ਆ ਪਰ ਕਈ ਵਾਰ ਹੁੰਦਾ ਕਿ ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪੁਲਿਸ ਤੋਂ ਇਲਾਵਾ ਰਿਸੋਰਸਿਸ ਹੁੰਦੇ ਨੇ ਜਿਹੜੇ ਅਵੇਲੇਬਲ ਹੁੰਦੇ ਨੇ ਲੋਕਾਂ ਨੂੰ ਜਾਂ ਵਿਕਟਿਮਸ ਨੂੰ ਜਿੱਥੇ ਉਹ ਜਾ ਕੇ ਮਦਦ ਜਿਹੜੀ ਉਹ ਲੈ ਸਕਦੇ ਨੇ ਰਾਈਟ ਪੁਲਿਸ ਤੋਂ ਇਲਾਵਾ ਉਹ ਜਿਹੜੀਆਂ ਸਹੂਲਤਾਂ ਕਈ ਵਾਰ ਛੋਟੇ ਸ਼ਹਿਰਾਂ ਦੇ ਵਿੱਚ ਜਾਂ ਰੂਰਲ ਏਰੀਆ ਦੇ ਵਿੱਚ ਅਪਰੋਚੇਬਲ ਨਹੀਂ ਹੁੰਦੀਆਂ ਟਾਈਮ ਲੱਗਦਾ ਰਾਈਟ ਸੋ ਉਹ ਜਿਹੜੀ ਇਹ ਮੇਨ ਚੀਜ਼ ਜਿਹੜੀ ਇੱਥੇ ਇੰਪੈਕਟ ਕਰਦੀ ਆ ਉਹ ਹੈਗੀ ਆ ਕਿ ਜੀਓਗ੍ਰਾਫਿਕਲ ਆਈਸੋਲੇਸ਼ਨ ਜਿਹੜੀ ਆ ਹੁਣ ਮੰਨ ਲਓ ਕੋਈ ਕੈਲਗਰੀ ਸ਼ਹਿਰ ਤੋਂ ਕੋਈ 100-150 ਕਿਲੋਮੀਟਰ ਦੂਰ ਰਹਿ ਰਿਹਾ ਪਰ ਉਹਦੇ ਕੋਲ ਕੋਈ ਸਾਧਨ ਨਹੀਂ ਆ ਪਹੁੰਚ ਕਰਨ ਦਾ ਸੋ ਉਹ ਵੀ ਇੱਕ ਚੀਜ਼ ਜਿਹੜੀ ਆ ਉਸ ਚੀਜ਼ ਨੂੰ ਮਤਲਬ ਕਿ ਰੋਕਦਾ ਹੈ ਕਿ ਜਿੱਥੇ ਤੁਸੀਂ ਮਦਦ ਲੈਣ ਦੇ ਵਿੱਚ ਥੋੜ੍ਹਾ ਡਿਲੇ ਹੋ ਸਕਦਾ ਰਾਈਟ ਫਿਰ ਛੋਟੇ ਸ਼ਹਿਰਾਂ ਦੇ ਵਿੱਚ ਕਈ ਵਾਰ ਸ਼ੈਲਟਰਸ ਨਹੀਂ ਹੁੰਦੇ ਕਿ ਅਗਰ ਵਾਇਲੈਂਸ ਹੋ ਰਹੀ ਆ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਪੁਲਿਸ ਸ਼ੈਲਟਰ ਔਫਰ ਕਰ ਸਕਦੀ ਆ ਰਾਈਟ ਕਿ ਮੋਸਟਲੀ ਜਦੋਂ ਅਸੀਂ ਡੋਮੈਸਟਿਕ ਕਾਲਸ ਨੂੰ ਕਰਦੇ ਹਾਂ ਅਗਰ ਸਾਨੂੰ ਲੱਗਦਾ ਹੈ ਕਿ ਇੱਥੇ ਸੇਫਟੀ ਇਸ਼ੂ ਆ ਵਿਕਟਿਮ ਨੂੰ
1: ਸ਼ੈਲਟਰ ਬਣਿਆ
0: ਅਸੀਂ ਸ਼ੈਲਟਰ ਜਿਹੜੇ ਨੇ ਸ਼ੈਲਟਰ ਪ੍ਰੋਵਾਈਡ ਕਰ ਸਕਦੇ ਹਾਂ ਜਾਂ ਸ਼ੈਲਟਰ ਨੂੰ ਅਸੀਂ ਰੈਫਰ ਕਰ ਸਕਦੇ ਹਾਂ
1: ਸੋ ਰੂਰਲ ਦੀਆਂ ਅਤੇ ਜਿਹੜੀਆਂ ਅਰਬਨ ਦੀਆਂ ਸਮੱਸਿਆਵਾਂ ਥੋੜ੍ਹੀ ਜਿਹੀਆਂ ਡਿਫਰੈਂਟ ਆ
0: ਥੋੜ੍ਹੀਆਂ ਜਿਹੀਆਂ ਡਿਫਰੈਂਟ ਨੇ ਰਾਈਟ ਸੋ ਡਿਸਟੈਂਸ ਇਹਦੇ ਵਿੱਚ ਬਹੁਤ ਇਨਵੋਲਵ ਆ ਉਸ ਤੋਂ ਇਲਾਵਾ ਜਿਹੜਾ ਇੱਕ ਖਾਸ ਕਰਕੇ ਜਿਹੜੀਆਂ ਇਮੀਗ੍ਰੈਂਟ ਸੁਸਾਇਟੀ ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਸੋਸ਼ਲ ਸਟਿਗਮਾ ਜਿਹਨੂੰ ਕਹਿੰਦੇ ਹਾਂ ਕਿ ਪੰਜਾਬੀ 'ਚ ਕਹਿ ਦਿੰਦੇ ਹਾਂ ਕਲੰਕ ਰਾਈਟ ਕਿ ਅਗਰ ਸਾਡੀ ਘਰ ਦੀ ਗੱਲ ਜਿਹੜੀ ਆ ਉਹ ਬਾਹਰ ਜਾਏਗੀ ਅਤੇ ਸ਼ਾਇਦ ਸਾਡੀ ਫੈਮਿਲੀ ਨੂੰ ਸੁਸਾਇਟੀ ਦੇ ਵਿੱਚ ਚੰਗਾ ਨਾ ਸਮਝਿਆ ਜਾਵੇ ਲੋਕ ਡਰਦੇ ਰਿਸ਼ਤੇਦਾਰਾਂ ਦੇ ਨਾਲ ਜਾਂ ਆਪਣੀ ਫੈਮਿਲੀ ਮੈਂਬਰਸ ਜਿਹੜੇ ਹੈਲਪ ਕਰ ਸਕਦੇ ਆ ਈਵਨ ਰਿਸੋਰਸ ਤੋਂ ਇਲਾਵਾ ਫੈਮਿਲੀ ਰਿਸੋਰਸ ਵੀ ਹੁੰਦੇ ਨੇ ਕਿ ਉਹ ਉਸ ਚੀਜ਼ ਤੋਂ ਡਰਦੇ ਨੇ ਕਿ ਸ਼ਾਇਦ ਲੋਕ ਸਾਡੇ ਨਾਲ ਰਿਲੇਸ਼ਨ ਕੱਟ ਆਫ ਨਾ ਕਰ ਦੇਣ ਰਾਈਟ ਇਹ ਇੱਕ ਬਹੁਤ ਵੱਡਾ ਡਰ ਹੈ ਖਾਸ ਕਰਕੇ ਇਮੀਗ੍ਰੈਂਟ ਸੁਸਾਇਟੀ ਦੇ ਵਿੱਚ ਜਿਹੜੇ ਖਾਸ ਕਰਕੇ ਅਸੀਂ ਏਸ਼ੀਅਨ ਕੰਟਰੀਜ਼ ਤੋਂ ਆਉਂਦੇ ਹਾਂ ਰਾਈਟ ਲੋਕ ਕੀ ਕਹਿਣਗੇ ਸਭ ਤੋਂ ਵੱਡਾ
1: ਬਿਲਕੁਲ
0: ਰਾਈਟ ਭਾਈਚਾਰੇ ਦਾ ਡਰ ਕਿ ਕਈ ਵਾਰੀ ਭਾਈਚਾਰਾ ਕੁਛ ਟ੍ਰੈਡੀਸ਼ਨਸ ਇਹੋ ਜਿਹੇ ਨੇ ਜਿਹਨਾਂ ਦੇ ਵਿੱਚ ਪੁਲਿਸ ਦੇ ਕੋਲ ਘਰ ਦਾ ਮਾਮਲਾ ਪੁਲਿਸ ਦੇ ਕੋਲ ਲੈ ਕੇ ਜਾਣਾ ਜਿਹੜਾ ਆ ਉਹਨੂੰ ਠੀਕ ਨਹੀਂ ਸਮਝਿਆ
1: ਜਾਂਦਾ
0: ਰਾਈਟ ਬਟ ਕੈਨੇਡੀਅਨ ਸੁਸਾਇਟੀ 'ਚ ਅਸੀਂ ਰਹਿ ਰਹੇ ਹਾਂ ਸੋ ਇੱਥੇ ਸਾਨੂੰ ਇੱਥੋਂ ਦੇ ਰੂਲਸ ਦੇ ਹਿਸਾਬ ਨਾਲ ਇੱਥੋਂ ਦੇ ਹਿਸਾਬ ਨਾਲ ਚੱਲਣਾ ਜ਼ਰੂਰੀ ਆ ਮੋਸਟਲੀ ਜਿਹੜੇ ਵਿਕਟਮਸ ਜਿਹੜੇ ਨੇ ਉਹ ਆਪਣੇ ਆਪ ਨੂੰ ਇੱਕ ਨਾ ਕੈਦ ਮਹਿਸੂਸ ਕਰਦੇ ਆ ਜਿੱਥੇ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ
1: ਪਤਾ ਨਹੀਂ ਲੱਗਦਾ ਗੱਲ ਕਿਹਦੇ ਨਾਲ ਕਰਨਾ
0: ਗੱਲ ਕਿਹਦੇ ਨਾਲ ਕਰਨੀ ਆ ਬਹੁਤ ਸਾਰੀ ਵਾਰ ਸਾਨੂੰ ਇਸ ਤਰ੍ਹਾਂ ਹੋਇਆ ਕਿ ਕੁਛ ਕਾਲਸ ਦੇ ਵਿੱਚ ਜਦੋਂ ਅਸੀਂ ਰਿਸਪੋਂਡ ਕੀਤਾ ਡੋਮੈਸਟਿਕ ਦੇ ਵਿੱਚ ਅਤੇ ਜਦੋਂ ਉਹਨਾਂ ਦੇ ਕੋਲੋਂ ਅਸੀਂ ਸਟੇਟਮੈਂਟ ਲਈ ਇਹ ਗੱਲਬਾਤ ਪੁੱਛੀ ਆ ਅਤੇ ਉਹ ਕਿਸੇ ਹੱਦ ਤੋਂ ਵੱਧ ਚੁੱਕਾ ਸੀ ਕੰਮ ਫਿਰ ਉਹਨਾਂ ਨੇ ਜਾ ਕੇ ਪੁਲਿਸ ਨੂੰ ਕਾਲ ਕੀਤੀ ਜਦੋਂ ਕਿ ਡੋਮੈਸਟਿਕ ਵਾਇਲੈਂਸ ਦੇ ਵਿੱਚ ਜੋ ਹੀ ਕਿਸੇ ਨੂੰ ਪਹਿਲਾ ਕਲੂ ਮਿਲਦਾ ਆ ਕਿ ਉਹਨਾਂ ਦੇ ਨਾਲ ਇਹ ਜ਼ਿਆਦਤੀ ਹੋ ਰਹੀ ਆ ਸੋ ਰਾਈਟ ਅਵੇ ਉਹਨਾਂ ਨੂੰ ਪੁਲਿਸ ਨੂੰ ਰਿਪੋਰਟ ਕਰਨਾ ਪੁਲਿਸ ਨੂੰ ਰਿਪੋਰਟ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੇ ਉੱਤੇ ਕ੍ਰਿਮੀਨਲ ਚਾਰਜਸ ਹੀ

0: ਪੈਣਗੇ। ਕਈ ਵਾਰ ਪੁਲਿਸ ਨੂੰ ਬਹੁਤ ਜਲਦੀ ਰਿਪੋਰਟ ਕਰ ਲੈਣਾ ਜਿਹੜਾ ਉਹ ਤੁਹਾਡੇ ਲਈ ਫਾਇਦੇਮੰਦ ਵੀ ਹੋ ਸਕਦਾ, ਕਿਉਂਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵਾਇਲੈਂਸ ਹੋਣੀ ਹੁੰਦੀ ਆ ਉਹ ਕਈ ਵਾਰ ਉਹਦੇ 'ਤੇ ਰੋਕ ਵੀ ਲੱਗ ਜਾਂਦੀ ਹੈ। ਪਰ ਅਗਰ ਅਸੀਂ ਵੇਟ ਕਰਾਂਗੇ ਕਿਸੇ ਸਿਰ ਤੋਂ ਪਾਣੀ ਉੱਪਰ ਲੰਘ ਜਾਣ ਤੱਕ, ਉਹ ਕਈ ਵਾਰੀ ਜਿਹੜੀਆਂ
1: ਕੰਮ ਜ਼ਿਆਦਾ ਵਿਗੜ ਜਾਂਦਾ
0: ਵਿਗੜ ਵੀ ਜਾਂਦਾ। ਐਂਡ ਬਹੁਤ ਸਾਰੇ ਕੇਸਿਸ ਅਸੀਂ ਆਪਣੇ ਦੇਖੇ ਨੇ, ਤੁਸੀਂ ਵੀ ਨਿਊਜ਼ ਦੇ ਵਿੱਚ ਦੇਖੇ ਹੋਣਗੇ, ਜਿਹਦੇ ਵਿੱਚ ਕਈ ਵਾਰ ਫੈਟੈਲਿਟੀਜ਼ ਵੀ ਹੁੰਦੀਆਂ ਨੇ,
1: ਰਾਈਟ
0: ਜਿਹਦੇ ਵਿੱਚ ਹਿੰਸਾ ਇੰਨੇ ਕੁ ਹੱਦ ਤੱਕ ਵੱਧ ਜਾਂਦੀ ਆ ਕਿ ਮਾਰਨ ਮਰਾਉਣ ਤੱਕ ਪਹੁੰਚ ਜਾਂਦੀ ਹੈ, ਰਾਈਟ। ਸੋ ਉਹ ਚੀਜ਼ ਨੂੰ ਬਹੁਤ ਜ਼ਰੂਰੀ ਆ। ਹੁਣ ਅਲਬਰਟਾ ਦੇ ਵਿੱਚ, ਜਿਹੜੀ ਅਲਬਰਟਾ ਦੀ ਤੁਸੀਂ ਗੱਲ ਕੀਤੀ ਹੈ, ਅਲਬਰਟਾ ਦੇ ਵਿੱਚ ਹੈ ਕਿ ਸਾਡੇ ਕੋਲ ਐਮਰਜੈਂਸੀ ਸ਼ੈਲਟਰਸ ਹੈ ਨੇ, ਈਵਨ ਰੂਰਲ ਏਰੀਆਜ਼ ਦੇ ਵਿੱਚ ਵੀ ਥੋੜ੍ਹੇ ਦੂਰ ਹੋਣਗੇ ਬਟ ਉਹ ਮਿਲਦੇ ਨੇ। ਕਾਉਂਸਲਿੰਗ ਸਰਵਿਸ ਜਿਹੜੀ ਆ ਉਹ ਹੈਗੀ ਆ, ਕਾਉਂਸਲਿੰਗ ਸਰਵਿਸ ਜਿਹੜੀ ਆ, ਐਂਡ ਉਹ ਸਾਡਾ ਇੱਕ ਸਟੈਂਡਰਡ ਪ੍ਰੋਟੋਕੋਲ ਆ ਪੁਲਿਸ ਦਾ, ਜਦੋਂ ਵੀ ਸਾਡੇ ਕੋਲ ਕੋਈ ਇੱਦਾਂ ਦੀ ਰਿਪੋਰਟ ਆਉਂਦੀ ਹੈ ਡੋਮੈਸਟਿਕ ਵਾਇਲੈਂਸ ਦੀ। ਸੋ ਉਹ ਸਟੈਂਡਰਡ ਪ੍ਰੋਟੋਕੋਲ ਦੇ ਵਿੱਚ ਅਸੀਂ ਵਿਕਟਮ ਸਰਵਿਸਿਸ ਨੂੰ ਰੈਫਰ ਕਰਦੇ ਹਾਂ, ਰਾਈਟ, ਜਿੱਥੇ ਵਿਕਟਮ ਦੇ ਨਾਲ ਉਹ ਕੋਂਟੈਕਟ ਕਰਕੇ ਵਿਕਟਮ ਸਰਵਿਸਿਸ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਕੋਈ ਨਾ ਕੋਈ ਰਿਸੋਰਸਿਸ ਪ੍ਰੋਵਾਈਡ ਕਰ ਸਕਦੇ ਆ, ਜਿਹਦੇ 'ਚ ਲੀਗਲ ਹੈਲਪ ਵੀ ਹੋ ਸਕਦੀ ਹੈ, ਸ਼ੈਲਟਰ ਵੀ ਹੋ ਸਕਦਾ, ਐਂਡ ਬਹੁਤ ਸਾਰੇ ਕੇਸਾਂ ਦੇ ਵਿੱਚ ਫਾਈਨੈਂਸ਼ੀਅਲ ਹੈਲਪ ਵੀ ਮਿਲ ਜਾਂਦੀ ਹੈ, ਬੱਚਿਆਂ ਦੇ ਰਿਲੇਟਡ ਹੈਲਪ ਮਿਲ ਜਾਂਦੀ ਹੈ, ਰਾਈਟ। ਜਿਹੜੀਆਂ ਪੁਲਿਸ ਇੰਟਰਵੈਂਸ਼ਨ ਟੀਮਸ ਹੁੰਦੀਆਂ ਨੇ ਸਾਡੀਆਂ, ਜਿਹੜੀਆਂ ਸਪੈਸੀਫਿਕਲੀ ਡੋਮੈਸਟਿਕ ਵਾਇਲੈਂਸ ਕੇਸਿਸ ਵਾਸਤੇ ਟ੍ਰੇਨਡ ਹੈ, ਰਾਈਟ, ਬਟ ਹੈਲਪ ਇਜ਼ ਅਵੇਲੇਬਲ, ਸਿਰਫ ਇਹ ਕਿ ਉਹਨੂੰ ਰੀਚ ਕਰਨਾ ਜ਼ਰੂਰੀ ਹੈ, ਪੁਲਿਸ ਨੂੰ ਰਿਪੋਰਟ ਕਰਨਾ ਬਹੁਤ ਜ਼ਰੂਰੀ,
1: ਰਾਈਟ। ਸੋ ਅਸੀਂ ਓਵਰਆਲ ਅਲਬਰਟਾ ਦੀ ਗੱਲ ਕੀਤੀ, ਕੈਨੇਡਾ ਦੀ ਵੀ ਕੀਤੀ ਹੈ, ਜਿਹੜਾ ਸਾਡਾ ਭਾਈਚਾਰਾ ਹੈ ਜੀ, ਚਲੋ ਮੈਂ ਇਹਨੂੰ ਥੋੜ੍ਹਾ ਹੋਰ ਜਨਰਲਾਈਜ਼ ਕਰ ਦਿੰਦੇ ਹਾਂ, ਪਰਟੀਕੁਲਰ ਨਾਂ ਲਈਏ, ਪੰਜਾਬੀ ਨਾਂ ਲਈਏ, ਸਾਊਥ ਏਸ਼ੀਅਨ ਲਾ ਲਓ, ਜਾਂ ਸਾਡਾ ਕਲਚਰ ਮੋਰਲੈਸ, ਜਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਸਾਡਾ ਇੰਡੀਆ ਵਾਲਿਆਂ ਦਾ, ਪਾਕਿਸਤਾਨ ਵਾਲਿਆਂ ਦਾ ਮੋਰਲੈਸ, ਸਾਡਾ ਸੋਸ਼ਲ ਸੈਟਅਪ ਉਹ ਜਿਹਾ, ਇਹਦੇ ਵਿੱਚ ਕਿੰਨੀ ਪ੍ਰਵੇਲੈਂਟ ਹੈ ਜਿਹੜੀ ਡੋਮੈਸਟਿਕ ਵਾਇਲੈਂਸ ਹੈ
0: ਜੀ,
1: ਅਤੇ ਕੀ ਰੈਮਡੀ ਹੈ ਇਹਦੀ?
0: ਸੋ ਪਹਿਲੇ ਤਾਂ ਡੋਮੈਸਟਿਕ ਵਾਇਲੈਂਸ ਜਿਹੜੀ ਉਹ ਹਰ ਕਲਚਰ ਦੇ ਵਿੱਚ ਐਗਜ਼ਿਸਟ ਕਰਦੀ ਹੈ, ਹਰ ਪਾਸੇ ਆ, ਹਰ ਧਰਮ ਦੇ ਵਿੱਚ ਆ, ਹਰ ਕੰਟਰੀ ਦੇ ਵਿੱਚ ਆ, ਹਰ ਰੀਜਨ ਦੇ ਵਿੱਚ ਆ, ਰਾਈਟ। ਸੋ ਖਾਸ ਕਰਕੇ ਜੇ ਅਸੀਂ ਆਪਣੇ ਏਸ਼ੀਅਨ ਭਾਈਚਾਰੇ ਨੂੰ ਲੈ ਲਈਏ, ਆਪਣੇ ਇਮੀਗ੍ਰੈਂਟ ਭਾਈਚਾਰੇ ਨੂੰ ਲੈ ਲਈਏ, ਐਂਡ ਆਈ ਵੋਂਟ ਹੈਜੀਟੇਟ ਟੂ ਸੇ ਕਿ ਈਵਨ ਇੱਥੋਂ ਦਾ ਜਿਹੜਾ ਲੋਕਲ ਭਾਈਚਾਰਾ ਜਿਹਨਾਂ ਨੂੰ ਅਸੀਂ ਗੋਰੇ ਕਹਿ ਦਿੰਦੇ ਹਾਂ, ਰਾਈਟ, ਸਾਰਿਆਂ ਦੇ ਵਿੱਚ ਹੈ, ਰਾਈਟ। ਸੋ ਇਹ ਕੋਈ ਇੱਕ ਜਣੇ ਦੀ ਪ੍ਰੋਬਲਮ ਨਹੀਂ ਹੈ, ਬਟ ਖਾਸ ਕਰਕੇ ਜੇ ਤੁਸੀਂ ਕੁਐਸਚਨ ਪੁੱਛਿਆ ਆਪਣੇ ਭਾਈਚਾਰੇ ਬਾਰੇ, ਸੋ ਉਹਦੇ ਵਿੱਚ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸੋਸ਼ਲ ਸਟਿਗਮਾ ਜਿਹੜਾ ਹੈ ਕਿ ਲੋਕ ਕੀ ਕਹਿਣਗੇ, ਉਹ ਸਾਡੇ
1: ਬਹੁਤ ਵੱਡਾ ਇਸ਼ੂ ਹੈ,
0: ਬਹੁਤ ਵੱਡਾ ਇਸ਼ੂ ਹੈ ਜੀ, ਰਾਈਟ।
1: ਅੱਛਾ, ਇਹਨੂੰ ਮਾੜਾ ਜਿਹਾ ਕਲੀਅਰ ਕਰੀਏ ਜੀ, ਲੋਕ ਕੀ ਕਹਿਣਗੇ, ਵੀ ਇਹ ਜਿਹੜਾ ਵਿਕਟਿਮ ਹੁੰਦਾ ਹੈ ਉਹ ਇਸ ਕਰਕੇ ਨਹੀਂ ਰਿਪੋਰਟ ਕਰਦਾ ਵੀ ਜੇ ਮੈਂ ਕਰੂੰਗਾ ਤੇ ਜੇ ਤੇ ਮੈਂ ਕਰ ਰਿਹਾ ਉਹਦੇ ਲਈ ਬੈਡ ਨੇਮ ਹੋਊਗਾ ਸਾਡੀ ਫੈਮਿਲੀ ਦੇ, ਉਹਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਹੇ ਤੁਸੀਂ
0: ਜੀ? ਸੋ ਉਹਦੇ ਵਿੱਚ ਉਹੀ ਹੈ ਕਿ ਪਰਿਵਾਰ ਦੀ ਰੈਪੂਟੇਸ਼ਨ 'ਤੇ ਕੀ ਫਰਕ ਪਊਗਾ, ਰਾਈਟ। ਕੱਲ੍ਹ ਨੂੰ ਅਸੀਂ ਕਿਸੇ ਫੈਮਿਲੀ ਫੰਕਸ਼ਨ 'ਤੇ ਜਾਣ ਜੋਗੇ ਨਹੀਂ ਰਵਾਂਗੇ, ਰਾਈਟ, ਜੇ ਇਹ ਚੀਜ਼ ਬਾਹਰ ਆਈ ਭਾਈਚਾਰਕ ਤੌਰ 'ਤੇ,
1: ਸਾਡਾ ਸਮਾਜ ਇਹੋ ਜਿਹਾ ਜਿਹਦੇ ਘਰ ਦੇ ਬਾਹਰ ਪੁਲਿਸ ਦੀ ਗੱਡੀ ਅਸੀਂ ਖੜੀ ਦੇਖ ਲਈ ਤਾਂ ਸਾਨੂੰ ਲੱਗਦਾ ਪਤਾ ਨਹੀਂ ਕੀ ਹੈ ਇੱਥੇ
0: ਜੀ। ਫਿਰ ਸਭ ਤੋਂ ਪਹਿਲੀ ਜਿਹੜੀ ਚੀਜ਼ ਦਿਮਾਗ ਦੇ ਵਿੱਚ ਆਉਂਦੀ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਨੇ ਕਿ ਸਾਡੇ ਬੱਚਿਆਂ ਦਾ ਕੀ ਹੋਊਗਾ, ਰਾਈਟ, ਸਾਡੇ ਬੱਚੇ ਕਿੱਦਾਂ ਪਲਣਗੇ ਜੇ ਅਸੀਂ ਅਲੱਗ ਹੋ ਗਏ ਤਾਂ, ਜਾਂ ਇਹ ਪੁਲਿਸ ਨੂੰ ਰਿਪੋਰਟ ਕੀਤੀ ਤੇ। ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਕਪਲਸ ਅਲੱਗ ਹੋ ਜਾਂਦੇ ਨੇ, ਕਈ ਵਾਰੀ ਪੁਲਿਸ ਨੂੰ ਰਿਪੋਰਟ ਕਰਨ ਦੇ ਨਾਲ ਬਹੁਤ ਸਾਰੀ ਚੀਜ਼ਾਂ ਸੋਲਵ ਵੀ ਹੋ ਜਾਂਦੀਆਂ ਨੇ, ਪਰ ਇਹ ਵੀ ਬੱਚਿਆਂ ਦਾ ਕੀ ਹੋਏਗਾ। ਹੁਣ ਸਾਡੇ ਭਾਈਚਾਰੇ ਦੇ ਵਿੱਚ ਜਾਂ ਸਾਰੇ ਇਮੀਗ੍ਰੈਂਟ ਭਾਈਚਾਰੇ ਦੇ ਵਿੱਚ, ਚਾਹੇ ਕਿਸੇ ਵੀ ਦੇਸ਼ ਦੇ ਹੋਣ, ਇੱਕ ਇਮੀਗ੍ਰੇਸ਼ਨ ਦਾ ਕੰਸਰਨ ਬਹੁਤ ਹੈ, ਜਿਹੜੇ ਮੁੰਡੇ ਜਾਂ ਕੁੜੀਆਂ ਦੂਸਰੇ ਦੇਸ਼ ਤੋਂ ਵਿਆਹ ਕੇ ਇੱਥੇ ਆਏ ਨੇ, ਰਾਈਟ, ਕਿ ਕਿਤੇ ਮੇਰੀ ਸਪੋਂਸਰਸ਼ਿਪ ਤਾਂ ਨਹੀਂ ਕੈਂਸਲ ਹੋ ਜੂਗੀ, ਰਾਈਟ, ਮੇਰਾ ਜਿਹੜਾ ਸਟੇਟਸ ਜਿਹੜਾ ਆ ਉਹ ਕੈਂਸਲ ਹੋ ਕੇ ਕਿਤੇ ਮੈਂ ਡਿਪੋਰਟ ਤਾਂ ਨਹੀਂ ਹੋ ਜੂ, ਰਾਈਟ, ਇਹ ਇੱਕ ਡਰ, ਰਾਈਟ। ਫਾਈਨੈਂਸ਼ੀਅਲ ਇਨਸਿਕਿਉਰਿਟੀ ਕਿ ਅਗਰ ਕੋਈ ਪਾਰਟਨਰ ਇੱਥੇ ਨਵਾਂ ਆਇਆ ਜਿਹਨੂੰ ਅਵੇਅਰ ਨਹੀਂ ਹੈ ਜਾਂ ਕੰਮ ਨਹੀਂ ਸ਼ੁਰੂ ਕੀਤਾ, ਸੋ ਉਹਨੂੰ ਇਹ ਵੀ ਡਰ ਹੁੰਦਾ ਕਿ ਸ਼ਾਇਦ ਮੈਨੂੰ ਘਰ ਦੇ ਵਿੱਚ ਖਰਚਾ ਮਿਲਣਾ ਤਾਂ ਨਹੀਂ ਬੰਦ ਹੋ ਜੂਗਾ, ਰਾਈਟ। ਸੋ ਇਹ ਇਹ ਇੱਕ ਚੈਲੰਜ ਹੈ ਸਾਡੀ ਸੁਸਾਇਟੀ ਦੇ ਵਿੱਚ। ਐਂਡ ਲੈਂਗੁਏਜ ਬੈਰੀਅਰ, ਜਿਹਨੂੰ ਮੈਂ ਬਹੁਤ ਇੱਥੇ ਐਮਫਸਾਈਜ਼ ਕਰਨਾ ਚਾਹੂੰਗਾ ਵੀ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਇਹ ਵੀ ਕਹਿ ਸਕਦਾ ਕਿ 10-20 ਸਾਲਾਂ ਤੋਂ ਰਹਿ ਰਹੇ ਨੇ, ਪਰ ਉਹਨਾਂ ਨੇ ਇੱਥੋਂ ਦੀ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਲੈਂਗੁਏਜ ਇੱਕ ਬਹੁਤ ਵੱਡਾ ਇੱਕ ਬੈਰੀਅਰ ਜਿਹੜਾ ਹੈ ਉਹ ਆ ਜਾਂਦਾ ਹੈ, ਜਿਹਦੇ ਵਿੱਚ ਹੁਣ ਸਾਡੀ ਪੁਲਿਸ ਫੋਰਸ ਦੇ ਵਿੱਚ ਹੁਣ ਆਲਮੋਸਟ ਹਰ ਲੈਂਗੁਏਜ ਬੋਲਣ ਵਾਲੇ ਆਫਿਸਰਸ ਹੈਗੇ ਨੇ, ਜਾਂ ਅਗਰ ਨਹੀਂ ਵੀ ਹੈਗੇ ਸਾਡੇ ਲੋਕਲੀ ਤਾਂ ਉਹ ਟਰਾਂਸਲੇਸ਼ਨ ਹੋ ਜਾਂਦੀ ਹੈ, ਜਾਂ ਸਾਡੇ

0: ਲੈਂਗੁਏਜ ਸਰਵਿਸ ਹੈਗੀ ਹੈ ਬਟ ਉਹ ਇੱਕ ਬਹੁਤ ਵੱਡੀ ਚੀਜ਼ ਆ ਕਿ ਜਦੋਂ ਤੁਹਾਨੂੰ ਲੋਕਲ ਲੈਂਗੁਏਜ ਨਹੀਂ ਆਉਂਦੀ ਤਾਂ ਤੁਸੀਂ ਆਪਣੀ ਆਪਣੇ ਜਿਹੜੇ ਇਜ਼ਹਾਰ ਨਹੀਂ ਕਰ ਪਾਉਂਦੇ ਤੁਸੀਂ ਪੂਰਾ ਆਪਣਾ ਤੁਹਾਡੇ ਨਾਲ ਕੀ ਹੋਇਆ ਉਹ ਦੱਸ ਨਹੀਂ ਪਾਉਂਦੇ ਸਿੰਪਲ ਲਫਜ਼ਾਂ ਦੇ ਵਿੱਚ ਕਿਉਂਕਿ ਜਿਹੜਾ ਬੰਦਾ ਆਪਣੀ ਲੈਂਗੁਏਜ ਦੇ ਵਿੱਚ ਜੋ ਗੱਲ ਕਰ ਸਕਦਾ ਉਹ ਸ਼ਾਇਦ ਸੈਕਿੰਡ ਲੈਂਗੁਏਜ ਉਹ ਪੂਰੀ ਤਰ੍ਹਾਂ ਨਹੀਂ ਦੱਸ ਪਾਉਂਦਾ ਰਾਈਟ ਸੋ ਇਹ ਇੱਕ ਬਹੁਤ ਵੱਡਾ ਬੈਰੀਅਰ ਹੈ ਜਿਹਦੇ 'ਚ ਲੋਕਾਂ ਨੂੰ ਚਾਹੀਦਾ ਕਿ ਲੋਕਲ ਲੈਂਗੁਏਜ ਜਿਹੜੀ ਆ ਉਹ ਸਿੱਖਣ ਆਪਣੇ ਆਪ ਨੂੰ ਅਵੇਅਰ ਕਰਨ ਬਹੁਤ ਸਾਰੇ ਜਿਹੜੇ ਨਿਊ ਕਮਰਸ ਨੇ ਨਿਊ ਇਮੀਗ੍ਰੈਂਟਸ ਨੇ ਜਿਹੜੇ ਚਾਹੇ ਉਹ ਮੇਲ ਆ ਜਾਂ ਫੀਮੇਲ ਆ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੇ ਨੇ ਇੱਥੇ ਉਹਨਾਂ ਨੂੰ ਇੱਥੋਂ ਦੇ ਆਪਣੇ ਲੀਗਲ ਰਾਈਟਸ ਦਾ ਨਹੀਂ ਪਤਾ ਹੁੰਦਾ ਰਾਈਟ ਉਹ ਇੱਕ ਬਹੁਤ ਵੱਡਾ ਇਸ਼ੂ ਆ ਲੈਂਗੁਏਜ ਉਸ ਤੋਂ ਬਾਅਦ ਲੀਗਲ ਰਾਈਟਸ ਸੋ ਲੈਂਗੁਏਜ ਆਉਂਦੀ ਹੋਏਗੀ ਉਹਨਾਂ ਨੂੰ ਲੀਗਲ ਰਾਈਟਸ ਵੀ ਪਤਾ ਲੱਗ ਜਾਣਗੇ ਜਿਹੜੇ ਰਿਸੋਰਸਿਸ ਨੇ ਸਰੋਤ ਨੇ ਜਿਹੜੇ ਸਾਡੇ ਅਵੇਲੇਬਲ ਨੇ ਇੱਥੇ ਪੁਲਿਸ ਵੱਲੋਂ ਜਾਂ ਸੋਸ਼ਲ ਸਰਵਿਸਿਜ਼ ਏਜੰਸੀਜ਼ ਵੱਲੋਂ ਜਾਂ ਲੀਗਲ ਸਿਸਟਮ ਵੱਲੋਂ ਉਹ ਰਿਸੋਰਸਿਸ ਜਿਹੜੇ ਨੇ ਉਹਨਾਂ ਦਾ ਪਤਾ ਨਹੀਂ ਹੁੰਦਾ ਉਹਨਾਂ ਨੂੰ ਕਿ ਕਿਹਨੂੰ ਅਪਰੋਚ ਕੀਤਾ ਜਾਵੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਤੁਹਾਨੂੰ ਪੁਲਿਸ ਕੋਲ ਜਾਣ ਦੀ ਲੋੜ ਨਹੀਂ ਹੈ ਪਰ ਤੁਸੀਂ ਸੋਸ਼ਲ ਸਰਵਿਸ ਜਾਂ ਚਾਈਲਡ ਐਂਡ ਫੈਮਿਲੀ ਸਰਵਿਸਿਜ਼ ਨੂੰ ਕੰਟੈਕਟ ਕਰ ਸਕਦੇ ਹੋ
1: ਰਾਈਟ
0: ਰਾਈਟ ਸੋ ਉਹ ਉਹਦਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਉਹਨਾਂ ਜਿਹੜੀਆਂ ਸਪੋਰਟ ਸਰਵਿਸਿਜ਼ ਨੇ ਉਹਨਾਂ ਤੱਕ ਪਹੁੰਚਿਆ ਕਿੱਦਾਂ ਜਾਵੇ ਰਾਈਟ ਇਹ ਵੀ ਇੱਕ ਇਸ਼ੂ ਆ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਆਪਣੀ ਸੁਸਾਇਟੀ ਦੇ ਵਿੱਚ ਫਿਰ ਇੰਟਰਜੈਨਰੇਸ਼ਨਲ ਜਿਹੜੀਆਂ ਐਕਸਪੈਕਟੇਸ਼ਨਸ ਨੇ ਖਾਸ ਕਰਕੇ ਕਿ ਇੱਕ ਪੀੜ੍ਹੀ ਦਾ ਦੂਜੀ ਪੀੜ੍ਹੀ ਪ੍ਰਤੀ ਜਿਹੜਾ ਐਕਸਪੈਕਟੇਸ਼ਨਸ ਨੇ ਜਾਂ ਮੈਂ ਸਿੰਪਲ ਲਫਜ਼ਾਂ 'ਚ ਕਹਿ ਦਿੰਦਾ ਕਿ ਜਿਸ ਤਰ੍ਹਾਂ ਕੋਈ ਮੁੰਡਾ ਜਾਂ ਕੁੜੀ ਵਿਆਹ ਕੇ ਕਿਸੇ ਹੋਰ ਦੇਸ਼ 'ਚੋਂ ਇੱਥੇ ਆਇਆ ਨਿਊ ਇਮੀਗ੍ਰੈਂਟ ਜਿਹੜਾ ਐਂਡ ਉੱਥੇ ਪੇਰੈਂਟਸ ਜਾਂ ਇਨ ਲੋਜ਼ ਜਿਹੜੇ ਨੇ ਉਹ ਨਾਲ ਰਹਿੰਦੇ ਆ ਸੋ ਉਹਨਾਂ ਦੀਆਂ ਐਕਸਪੈਕਟੇਸ਼ਨ ਨਵੇਂ ਆਏ ਤੋਂ ਕੀ ਨੇ ਜਾਂ ਘਰ ਦੇ ਵਿੱਚ ਜਵਾਈ ਜਾਂ ਨਵਾਂ ਨਵੀਂ ਨੂੰਹ ਆਈ ਹੈ ਸੋ ਉਹਦੇ ਨਾਲ ਉਹਦੇ ਕੋਲੋਂ ਐਕਸਪੈਕਟੇਸ਼ਨਸ ਕੀ ਨੇ ਕਈ ਵਾਰੀ ਉਹਨਾਂ ਦੀਆਂ ਐਕਸਪੈਕਟੇਸ਼ਨਸ ਬਹੁਤ ਓਵਰ ਹੁੰਦੀਆਂ ਨੇ ਜਿਹੜੀਆਂ ਇੱਥੋਂ ਦੀ ਸੁਸਾਇਟੀ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਵੈਲਿਡ ਨਹੀਂ ਮੰਨ ਸਕਦੇ
1: ਰਾਈਟ
0: ਰਾਈਟ ਸੋ ਇਹ ਇੱਕ ਜਿਹੜਾ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਇਹ ਹਾਈਲਾਈਟਡ ਜਿਹੜੀ ਸਿਚੁਏਸ਼ਨ ਆ ਜਿਹੜਾ ਕੈਨੇਡੀਅਨ ਲਾਅ ਆ ਸਾਡਾ ਉਹ ਹਰੇਕ ਨੂੰ ਬਰਾਬਰ ਤੌਰ 'ਤੇ ਪ੍ਰੋਟੈਕਟ ਕਰਦਾ ਹੈ ਚਾਹੇ ਕਿਸੇ ਦਾ ਇਮੀਗ੍ਰੇਸ਼ਨ ਸਟੇਟਸ ਕੋਈ ਵੀ ਹੋਵੇ ਚਾਹੇ ਉਹ ਵਿਜ਼ਟਰ ਹੈ ਸਟੂਡੈਂਟ ਹੈ ਵਰਕ ਪਰਮਿਟ 'ਤੇ ਹੈ ਜਾਂ ਪੀ ਆਰ ਹੈ ਜਾਂ ਸਿਟੀਜ਼ਨ ਹੈ ਰਾਈਟ ਸੋ ਉਹ ਕੈਨੇਡੀਅਨ ਲਾਅ ਜਿਹੜਾ ਹੈ ਹਰੇਕ ਨੂੰ ਬਰਾਬਰ ਦੀ ਸਰਵਿਸ ਦਿੰਦਾ ਹੈ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਦੇ ਵਿੱਚ ਚਾਹੇ ਉਹ ਕਿਸੇ ਵੀ ਕਲਚਰ ਰਿਲੀਜਨ ਜਾਂ ਬੈਕਗਰਾਊਂਡ ਤੋਂ ਹੋਵੇ ਐਂਡ ਇਹ ਚੀਜ਼ ਮੈਂ ਥੋੜ੍ਹੀ ਜਿਹੀ ਇੰਫੈਸਾਈਜ਼ ਕਰਨਾ ਚਾਹੂੰਗਾ ਆਪਣੇ ਦਰਸ਼ਕਾਂ ਨੂੰ ਕਿ ਕਿਸੇ ਦਾ ਵੀ ਕਿਸੇ ਉੱਤੇ ਅਸੋਲਟ ਕਰਨਾ ਕਿਸੇ ਨਾਲ ਜ਼ਬਰਦਸਤੀ ਕਰਨਾ ਕਿਸੇ ਦਾ ਕੋਈ ਹੱਕ ਨਹੀਂ ਹੈ ਸੋ ਅਗਰ ਕਿਸੇ ਨਾਲ ਇਸ ਤਰ੍ਹਾਂ ਦੀ ਚੀਜ਼ ਹੋ ਰਹੀ ਹੈ ਤਾਂ ਉਹਨੂੰ ਪੁਲਿਸ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ
1: ਜੀ ਇਹਦੇ ਬਾਰੇ ਇੱਕ ਛੋਟੀ ਜਿਹੀ ਗੱਲ ਜਿਹੜੀ ਤੁਸੀਂ ਪਹਿਲਾਂ ਸ਼ੁਰੂ 'ਚ ਜਿਹੜੇ ਸਟੈਟ ਦਿੱਤੇ ਸੀ ਉਹ ਇਹ ਸੀ ਕਿ ਔਰਤਾਂ ਜ਼ਿਆਦਾ ਵਿਕਟਿਮ ਨੇ ਅਨਫੋਰਚੁਨੇਟਲੀ ਅੱਜ ਦੀ ਰੇਟ ਵਿੱਚ ਜੋ ਸਟੈਟਸ ਕਹਿ ਰਹੇ ਨੇ ਅਸੀਂ ਆਪਣੇ ਕੋਲੋਂ ਤਾਂ ਕਹਿ ਨਹੀਂ ਰਹੇ ਉਹ ਪਤਾ ਹੀ ਹੈ ਉਹਦੇ ਬਾਰੇ ਕਿ ਜ਼ਿਆਦਾ ਵਿਕਟਿਮਸ ਨੇ
0: ਜੀ
1: ਅਤੇ ਜੇ ਅਸੀਂ ਆਪਣੇ ਸਮਾਜ ਦੀ ਗੱਲ ਕਰੀਏ ਇੱਕ ਔਰਤ ਹੈ ਜੀ ਚਾਹੇ ਉਹ ਹਾਊਸ ਵਾਈਫ ਹੀ ਹੈ ਘਰ ਵਿੱਚ ਹੀ ਹੈ ਜਾਂ ਜੋਬ ਕਰਦੀ ਵੀ ਹੈ ਜਾਂ ਨਹੀਂ ਵੀ ਕਰਦੀ ਹੈ
0: ਜੀ
1: ਅਤੇ ਜਿਵੇਂ ਤੁਸੀਂ ਕਹਿੰਦੇ ਲੋਕ ਕੀ ਕਹਿਣਗੇ ਵਾਲੀ ਗੱਲ ਤਾਂ ਇੱਕ ਹੈਗੀ ਇੱਕ ਅਗਲੀ ਇਹ ਵੀ ਹੈ ਕਿ ਜੇ ਮੈਂ ਆਪਣੇ ਹਸਬੈਂਡ ਨੂੰ ਰਿਪੋਰਟ ਕਰੂੰਗੀ ਅਤੇ ਪਤਾ ਨਹੀਂ ਇਹਨੂੰ ਫੜ ਕੇ ਲੈ ਹੀ ਜਾਣਗੇ ਛੱਡਣਾ ਹੀ ਨਹੀਂ ਮੁੜ ਕੇ ਜਾਂ ਕੀ ਹੋਣਾ ਹੈ ਅਤੇ ਦੇਖਿਓ ਕਿਤੇ ਇਹਨੇ ਵਾਪਸ ਆ ਕੇ ਮੈਨੂੰ ਕੀ ਕਰਨਾ ਉਹ ਜਿਹੀਆਂ ਗੱਲਾਂ ਨੂੰ ਫਿਰ ਕਿਵੇਂ ਹੈਂਡਲ ਕੀਤਾ ਜਾਂਦਾ ਇਹ ਪਹਿਲਾਂ ਤਾਂ ਗੱਲ ਮਨ 'ਚ ਵਹਿਮ ਇਹ ਹੁੰਦਾ ਕਿ ਲੈ ਹੀ ਜਾਣਾ ਉਹਨੇ ਪਤਾ ਨਹੀਂ ਕਿੱਥੇ ਲੈ ਜਾਣਾ
0: ਜੀ ਬਹੁਤ ਸਾਰੀਆਂ ਕਾਲਸ ਜਿਹੜੀਆਂ ਸਾਨੂੰ ਡੋਮੈਸਟਿਕ ਵਾਇਲੈਂਸ ਦੀਆਂ ਆਉਂਦੀਆਂ ਨੇ ਕਈ ਵਾਰੀ ਉਹਦੇ 'ਚ ਫਿਜ਼ੀਕਲ ਵਾਇਲੈਂਸ ਨਹੀਂ ਹੋਈ ਹੁੰਦੀ ਪਰ ਹੈ ਕਿ ਵਰਬਲ ਆਰਗੂਮੈਂਟ ਕਿਸੇ ਵੀ ਕਾਰਨ ਤੋਂ ਹੋ ਸਕਦਾ ਘਰ ਦੇ ਵਿੱਚ ਗੱਲਾਂ ਹੁੰਦੀਆਂ ਨੇ ਰਾਈਟ ਬਟ ਉਹ ਆਰਗੂਮੈਂਟ ਅਗਰ ਕਿਸੇ ਨੂੰ ਆਪਣੀ ਸੇਫਟੀ ਦਾ ਇਸ਼ੂ ਲੱਗ ਰਿਹਾ ਤਾਂ ਉਹ ਪੁਲਿਸ ਕਾਲ ਕਰ ਸਕਦੇ ਆ ਹੁਣ ਪੁਲਿਸ ਉੱਥੇ ਰਿਸਪੋਂਡ ਕਰਦੀ ਹੈ ਅਸੀਂ ਜਾਂਦੇ ਹਾਂ ਰਾਈਟ ਅਸੀਂ ਦੋਨਾਂ ਤਰ੍ਹਾਂ ਦੀ ਗੱਲ ਸੁਣਦੇ ਹਾਂ ਅਸੀਂ ਇਹ ਨਹੀਂ ਕਿ ਇੱਕ ਜਣੇ ਦੀ ਗੱਲ ਸੁਣ ਕੇ ਅਤੇ ਅਸੀਂ ਦੂਸਰੇ ਦੀ ਗੱਲ ਨਹੀਂ ਸੁਣਨੀ ਅਸੀਂ ਦੋਨਾਂ ਤਰ੍ਹਾਂ ਦੀ ਗੱਲ ਸੁਣਦੇ ਹਾਂ ਅਸੀਂ ਆਪਣੇ ਜਿਹੜੀਆਂ ਸਾਡੀਆਂ ਪੋਲਿਸੀਜ਼ ਨੇ ਜਾਂ ਇੱਥੋਂ ਦੇ ਰੂਲਸ ਰੈਗੂਲੇਸ਼ਨ ਦੇ ਹਿਸਾਬ ਨਾਲ ਅਸੀਂ ਉਹਨੂੰ ਦੇਖਦੇ ਹਾਂ ਕਿ ਹਾਂ ਇਹਦੇ ਵਿੱਚ ਕੋਈ ਕ੍ਰਿਮੀਨਲ ਗਰਾਊਂਡਸ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਰਾਈਟ ਪੁਲਿਸ ਨੂੰ ਕਾਲ ਕਰਨਾ ਦਾ ਮਤਲਬ ਇਹ ਨਹੀਂ ਹੈ ਕਿ ਹਾਂ ਕਿਸੇ ਨੇ ਅਰੈਸਟ ਹੋਣਾ ਹੀ ਹੋਣਾ ਬਹੁਤ ਸਾਰੇ ਕੇਸਿਸ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਹਾਂ ਅਸੀਂ ਦੋਨਾਂ ਧਿਰਾਂ ਦੇ ਨਾਲ ਗੱਲ ਕਰਦੇ ਹਾਂ ਪਾਰਟਨਰਸ ਜਿਹੜੇ ਹੁੰਦੇ ਨੇ ਸੋ ਉਹਨਾਂ ਦੀ ਕਹਾਣੀ ਸੁਣ ਕੇ ਸੋ ਕਈ ਵਾਰੀ ਇਸ਼ੂ ਕੁਛ ਵੀ ਨਹੀਂ ਹੁੰਦਾ ਛੋਟਾ ਜਿਹਾ ਇਸ਼ੂ ਹੁੰਦਾ ਜਿਹਦਾ ਆਰਗੂਮੈਂਟ ਵੱਧ ਜਾਂਦਾ ਅਤੇ ਇੱਕ ਪਾਰਟਨਰ ਸਮਝਦਾ ਕਿ ਸ਼ਾਇਦ ਮੈਨੂੰ ਸੇਫਟੀ ਇਸ਼ੂ ਹੋ ਗਿਆ ਹੋ ਵੀ ਸਕਦਾ ਰਾਈਟ ਐਂਡ ਉਹਨੂੰ ਸੀਰੀਅਸਲੀ ਲੈਂਦੇ ਹਾਂ ਅਸੀਂ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਹਾਂ ਦੂਸਰੇ ਪਾਰਟਨਰ ਨੂੰ ਅਰੈਸਟ ਕਰਨਾ ਹੀ ਕਰਨਾ ਅਨਲੈਸ ਸਾਡੇ ਕੋਲ ਕੋਈ ਆਪਣੇ

0: ਕ੍ਰਿਮੀਨਲ ਕੋਰਟ ਦੇ ਹਿਸਾਬ ਨਾਲ ਕੋਈ ਚਾਰਜ ਕਰਨ ਦੀਆਂ ਗਰਾਊਂਡਸ ਹੋਣ
1: ਰਾਈਟ
0: ਅਗਰ ਗਰਾਊਂਡਸ ਨਹੀਂ ਹੈਗੀਆਂ ਤੇ ਅਸੀਂ ਚਾਰਜ ਨਹੀਂ ਕਰਦੇ ਕੋਈ ਕਿਸੇ ਨੂੰ ਅਰੈਸਟ ਕਰਨ ਦੀ ਲੋੜ ਨਹੀਂ ਹੁੰਦੀ ਬਟ ਮੋਸਟ ਆਫ ਦਾ ਟਾਈਮ ਕੀ ਹੁੰਦਾ ਹੈ ਕਿ ਅਸੀਂ ਕੁਝ ਚਿਰ ਵਾਸਤੇ ਉਹਨਾਂ ਦੋਨਾਂ ਪਾਰਟਨਰਸ ਨੂੰ ਥੋੜੀ ਬ੍ਰੇਕ ਦੇ ਦਿੰਦੇ ਹਾਂ
1: ਠੀਕ ਹੈ
0: ਰਾਈਟ ਕਿ ਉਹਨਾਂ ਦੇ ਵਿੱਚੋਂ ਜਿਹੜਾ ਵੀ ਪਾਰਟਨਰ ਸੋਚਣ ਦਾ ਮੌਕਾ ਉਹਨਾਂ ਨੂੰ ਗਿਵ ਦਮ ਐ ਸਪੇਸ ਰਾਈਟ ਸੋ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਤੁਸੀਂ 24 ਘੰਟੇ ਵਾਸਤੇ ਕਿਤੇ ਚਲੇ ਜਾਓ ਇੱਕ ਜਣਾ ਚਲੇ ਜਾਵੇ ਜਿਹੜਾ ਵੀ ਚਾਹੁੰਦਾ ਕਿ ਹਾਂ ਵੀ ਮੈਂ ਜਾ ਸਕਦਾ ਇੱਥੇ ਜਾਂ ਅਗਰ ਉਹਨਾਂ ਕੋਲ ਕੋਈ ਥਾਂ ਨਹੀਂ ਹੈਗੀ ਜਾਣ ਵਾਸਤੇ ਤੇ ਉਹਨਾਂ ਦੇ ਕੋਲ ਉਹਨਾਂ ਨੂੰ ਅਸੀਂ ਸ਼ੈਲਟਰ ਆਫਰ ਕਰ ਦਿੰਦੇ ਹਾਂ ਰਾਈਟ ਸੋ ਕਈ ਵਾਰੀ ਹੁੰਦਾ ਕਿ ਉਹ ਸਪੇਸ ਜਿਹੜੀ ਆ ਸਪੇਸ ਤੋਂ ਬਾਅਦ ਜਦੋਂ ਤੁਸੀਂ ਸੋਚਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ
1: ਦਿਮਾਗ ਠੰਡਾ ਹੋ ਜਾਂਦਾ
0: ਠੰਡਾ ਵੀ ਹੋ ਜਾਂਦਾ ਰਾਈਟ ਸੋ ਉਹ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਰਿਜ਼ੋਲਵ ਵੀ ਹੋ ਜਾਂਦੀਆਂ ਨੇ ਦੂਸਰਾ ਹੈ ਕਿ ਉਹਦੇ ਦੌਰਾਨ ਤੁਹਾਨੂੰ ਰਿਸੋਰਸਿਸ ਦੇ ਨਾਲ ਇੱਕ ਅਸੀਂ ਕਨੈਕਟ ਕਰ ਦਿੰਦੇ ਹਾਂ ਰਿਸੋਰਸਿਸ ਦੇ ਨਾਲ ਦੋਨਾਂ ਧਿਰਾਂ ਨੂੰ ਜਾਂ ਇੱਕ ਧਿਰ ਨੂੰ ਅਸੀਂ ਕਨੈਕਟ ਕਰ ਦਿੰਦੇ ਹਾਂ ਜਿੱਥੋਂ ਉਹ ਆਪਣੀ ਪ੍ਰੋਬਲਮ ਨੂੰ ਜਿਹੜਾ ਆ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਆ ਕਿਉਂਕਿ ਪੁਲਿਸ ਦਾ ਕੰਮ ਹੈ ਕ੍ਰਾਈਮ ਨੂੰ ਰੋਕਣਾ ਅਗਰ ਸਾਨੂੰ ਉਹਦੇ ਚ ਕ੍ਰਾਈਮ ਨਜ਼ਰ ਨਹੀਂ ਆਇਆ ਸੋ ਅਸੀਂ ਉਹਨਾਂ ਨੂੰ ਸੋਸ਼ਲ ਸਰਵਿਸ ਰਿਸੋਰਸਿਸ ਜਿਹੜੇ ਕਾਉਂਸਲਿੰਗ ਵਗੈਰਾ ਵਾਸਤੇ ਕਰ ਦਿੰਦੇ ਹਾਂ ਰੈਫਰ ਫਿਰ ਉਹ ਆਪਣੀ ਜਿਹੜੀ ਡਿਟੇਲਸ ਉਹਨਾਂ ਨੂੰ ਦੱਸ ਦਿੰਦੇ ਨੇ ਤੇ ਉਹ ਉਹਨਾਂ ਨੂੰ ਇੱਕ ਟਾਈਮ ਮਿਲ ਜਾਂਦਾ ਸੋਚਣ ਦਾ ਇਸ ਕਰਕੇ ਸੋ ਜ਼ਰੂਰੀ ਨਹੀਂ ਆ ਕਿ ਤੁਹਾਡਾ ਪਾਰਟਨਰ ਜਿਹੜਾ ਜਿਹਦੇ ਖਿਲਾਫ਼ ਤੁਸੀਂ ਸ਼ਿਕਾਇਤ ਕੀਤੀ ਆ ਅਨਲੈਸ ਉੱਥੇ ਕੋਈ ਕ੍ਰਾਈਮ ਹੋਇਆ ਸੋ ਇਹ ਜ਼ਰੂਰੀ ਨਹੀਂ ਹੈ ਕਿ ਉਹ ਅਰੈਸਟ ਹੋਵੇ
1: ਸਰ ਜਸਪ੍ਰੀਤ ਸਿੰਘ ਜੀ ਆਰ ਸੀ ਐਮ ਪੀ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਬੜੀ ਸ਼ਾਨਾਮਤੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸੈਂਟਰਲ ਪੁਲਿਸ ਫੋਰਸ ਆ
0: ਹਾਂਜੀ
1: ਅਤੇ ਇਹਦਾ ਬੜਾ ਸੋਹਣਾ ਇਤਿਹਾਸ ਵੀ ਹੈ ਅਤੇ ਇਹਦੇ ਇਹਦੇ ਪਰਸਪੈਕਟਿਵ ਤੋਂ ਤੁਸੀਂ ਮਾੜਾ ਜਿਹਾ ਦੱਸਣਾ ਕਿ ਇਸ ਚੀਜ਼ ਦੀ ਪ੍ਰੀਵੈਂਸ਼ਨ ਕੀ ਹੈ ਇਹਨੂੰ ਕਿਵੇਂ ਰੋਕਿਆ ਜਾਵੇ ਅਤੇ ਕਿਵੇਂ ਇਹਦੇ ਇਹਨੂੰ ਥੋੜ੍ਹਾ ਜਿਹਾ ਇਹਦੇ ਲਈ ਕੋਈ ਹੋਰ ਕਦਮ ਪੁੱਟੇ ਜਾਣ ਅਤੇ ਨਾਲ ਇਹ ਕਿ ਤੁਹਾਡਾ ਮੈਸੇਜ ਸਾਡੇ ਭਾਈਚਾਰੇ ਲਈ ਜੇ ਕੋਈ ਹੋਵੇ ਤਾਂ ਸਾਂਝਾ ਕਰੋ
0: ਜੀ ਇਹਨੂੰ ਅਸੀਂ ਬਹੁਤ ਸਾਰੇ ਲੈਵਲਸ 'ਤੇ ਜਿਹੜਾ ਆ ਉਹਨੂੰ ਅਸੀਂ ਰੋਕ ਸਕਦੇ ਹਾਂ ਇਹਦੀ ਰੋਕਥਾਮ ਕਰ ਸਕਦੇ ਹਾਂ ਐਂਡ ਜਿੱਦਾਂ ਅਸੀਂ ਕਹਿ ਵੀ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ
1: ਰਾਈਟ
0: ਸੋ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਲੈਵਲਸ ਨੇ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਅਵੇਅਰ ਕਰ ਸਕਦੇ ਹਾਂ ਕਿ ਉਹ ਕੀ ਕਰ ਸਕਦੇ ਨੇ ਰਾਈਟ ਜਿੱਦਾਂ ਹੁਣ ਘਰ ਦੇ ਵਿੱਚ ਆ ਅਤੇ ਘਰ ਦੇ ਵਿੱਚ ਪੇਰੈਂਟਸ ਜਿਹੜੇ ਨੇ ਰਾਈਟ ਚਾਹੇ ਅਡਲਟਸ ਦੇ ਪੇਰੈਂਟਸ ਨੇ ਜਾਂ ਛੋਟੇ ਬੱਚਿਆਂ ਦੇ ਪੇਰੈਂਟਸ ਨੇ ਰਾਈਟ ਉਹ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਸਕਦੇ ਆ ਰਾਈਟ ਕਿ ਕੱਲ੍ਹ ਨੂੰ ਉਹਨਾਂ ਨੇ ਰਿਲੇਸ਼ਨਸ਼ਿਪ ਦੇ ਵਿੱਚ ਜਾਣਾ ਕਿਹੜੀਆਂ ਚੀਜ਼ਾਂ ਡੂਜ਼ ਐਂਡ ਡੋਂਟਸ ਹੁੰਦੀਆਂ ਨੇ ਕਿਹੜੀਆਂ ਚੀਜ਼ਾਂ ਨੂੰ ਉਹਨਾਂ ਨੂੰ ਸਿੱਖਣ ਦੀ ਲੋੜ ਆ ਟੋਲਰੈਂਸ ਜਿਹੜੀ ਬਹੁਤ ਵੱਡੀ ਇੱਕ ਚੀਜ਼ ਆ ਰਾਈਟ ਕਿ ਸਹਿਣ ਸ਼ਕਤੀ ਜਿਹੜੀ ਆ ਦੋਨਾਂ ਦੇ ਪਾਸੇ ਹੋਣੀ ਚਾਹੀਦੀ ਆ ਇੱਕ ਦੂਜੇ ਪ੍ਰਤੀ ਜਿਹੜੀ ਰਿਸਪੈਕਟ ਆ ਉਹ ਸਿਖਾਉਣੀ ਬਹੁਤ ਜ਼ਰੂਰੀ ਆ ਇਹ ਪੇਰੈਂਟਸ ਦੀ ਡਿਊਟੀ ਆ ਰਾਈਟ ਫਸਟ ਐਂਡ ਫੋਰਮੋਸਟ ਜਿਹੜੀ ਕਹਿ ਦਿੰਦੇ ਅਸੀਂ ਹੈਲਦੀ ਕਮਿਊਨੀਕੇਸ਼ਨ ਜ਼ਰੂਰੀ ਨਹੀਂ ਆ ਕਿ ਕੋਈ ਝਗੜਾ ਜਿਹੜਾ ਆ ਉਹਨੂੰ ਗਾਲਾਂ ਕੱਢ ਕੇ ਕੀਤਾ ਜਾਵੇ ਰਾਈਟ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬਹਿ ਕੇ ਵੀ ਨਿਪਟਾਈਆਂ ਸ਼ਾਂਤੀ ਨਾਲ ਬਹਿ ਕੇ ਆਪਣੇ ਗੁੱਸੇ ਗਿਲੇ ਦੂਰ ਕੀਤੇ ਜਾ ਸਕਦੇ ਆ
1: ਰਾਈਟ
0: ਜਿਹੜੀ ਕੌਨਫਲਿਕਟ ਰੈਜ਼ੋਲਿਊਸ਼ਨ ਆ ਕਿ ਹਾਂ ਜੇ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਸੋਚਿਆ ਜਾਵੇ ਕਿ ਇਹਨੂੰ ਆਪਾਂ ਰਿਜ਼ੋਲਵ ਕਿੱਦਾਂ ਕਰ ਸਕਦੇ ਹਾਂ ਨਾ ਕਿ ਅਸੀਂ ਦੂਸਰਾ ਰਸਤਾ ਅਪਣਾਉਣਾ ਵੀ ਅਸੀਂ ਝਗੜਨਾ ਰਾਈਟ ਅਪਰੋਚ ਜਿਹੜੀ ਆ ਉਹਨੂੰ ਸੋਲਵ ਕਰਨ ਦੀ ਹੋਣੀ ਚਾਹੀਦੀ ਉਹਨਾਂ ਦੀ
1: ਰਾਈਟ
0: ਦੂਸਰਾ ਲੈਵਲ ਆ ਜਾਂਦਾ ਸਕੂਲਸ ਦੇ ਵਿੱਚ ਹੁਣ ਬਹੁਤ ਸਾਰੇ ਸਕੂਲ ਮੇਰੇ ਆਪਣੇ ਵੀ ਬੱਚੇ ਨੇ ਟੀਨੇਜਰ ਨੇ ਐਂਡ ਬਹੁਤ ਸਾਰੇ ਬੱਚਿਆਂ ਦੇ ਨਾਲ ਅਸੀਂ ਡੀਲ ਕਰਦੇ ਹਾਂ ਸਕੂਲਾਂ ਦੇ ਨਾਲ ਵੀ ਡੀਲ ਕਰਦੇ ਹਾਂ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਿਖਾਈਆਂ ਜਾਂਦੀਆਂ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਹੈ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ ਜਿਹੜਾ ਅਵੇਅਰਨੈਸ ਪ੍ਰਮੋਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਆ ਹੈਲਦੀ ਰਿਲੇਸ਼ਨਸ਼ਿਪ ਕੀ ਹੁੰਦੀ ਆ ਕਿਉਂਕਿ ਆਮ ਤੌਰ 'ਤੇ ਦੇਖਿਆ ਇੱਥੋਂ ਦੀ ਸੋਸਾਇਟੀ ਦੇ ਵਿੱਚ ਸਕੂਲ ਕਾਲਜ ਤੋਂ ਬੱਚੇ ਜਿਹੜੇ ਨੇ ਉਹ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੇ ਆ ਸੋ ਜਿੰਨੀ ਜਲਦੀ ਉਹਨਾਂ ਨੂੰ ਇਸ ਚੀਜ਼ ਦੀ ਐਜੂਕੇਸ਼ਨ ਮਿਲੇਗੀ ਉਹਨਾਂ ਡੋਮੈਸਟਿਕ ਵਾਇਲੈਂਸ ਤੋਂ ਜਿਹੜਾ ਉਹ ਬਚਾ ਜਾ ਸਕਦਾ ਰਾਈਟ ਕੰਸੈਂਟ ਐਜੂਕੇਸ਼ਨ ਜਿਹਦੇ 'ਚ ਆਪਾਂ ਸੈਕਸ਼ੂਅਲ ਵਾਇਲੈਂਸ ਦੀ ਗੱਲ ਕਰਦੇ ਸੋ ਕੰਸੈਂਟ ਬਾਰੇ ਆਪਣੇ ਬੱਚਿਆਂ ਨੂੰ ਟੀਚ ਕਰਨਾ ਬਹੁਤ ਜ਼ਰੂਰੀ ਹੈ
1: ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਸਹਿਮਤੀ ਹੋਣੀ ਜ਼ਰੂਰੀ ਹੈ
0: ਸਕਦੇ ਰਾਈਟ ਸੋ ਟੀਨੇਜ ਦੇ ਵਿੱਚ ਲਾਈਕਿੰਗਸ ਬਣ ਜਾਂਦੀਆਂ ਨੇ ਰਾਈਟ ਸੋ ਵੱਡੀ ਏਜ ਹੋਣ ਤੱਕ ਕੁਛ ਮੂਵਮੈਂਟਸ ਇਹੋ ਜਿਹੀਆਂ ਆ ਜਾਂਦੀਆਂ ਨੇ ਜਿੱਥੇ ਉਹਨਾਂ ਨੂੰ ਆਪਣੇ ਕੰਸੈਂਟ ਬਾਰੇ ਪਤਾ ਹੋਣਾ ਚਾਹੀਦਾ ਰਾਈਟ ਐਂਡ ਦੋਨਾਂ ਧਿਰਾਂ ਨੂੰ ਪਤਾ ਹੋਣਾ ਚਾਹੀਦਾ ਉਹਦੇ 'ਚ ਮੇਲ ਜੈਂਡਰ ਨੂੰ ਵੀ ਟੀਚ ਕਰਨਾ ਜ਼ਰੂਰੀ ਆ ਫੀਮੇਲ ਜੈਂਡਰ ਨੂੰ ਵੀ ਟੀਚ ਕਰਨਾ ਜ਼ਰੂਰੀ ਆ ਰਾਈਟ ਫਿਰ ਦੂਸਰੀ ਜਿਹੜੀ ਆ ਇਮੋਸ਼ਨਲ ਰੈਗੂਲੇਸ਼ਨ ਜਿਹੜੀ ਹੈ ਕਿ ਬੱਚਿਆਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਆ ਕਿ ਆਪਣੇ ਇਮੋਸ਼ਨ ਨੂੰ ਕੰਟਰੋਲ ਕਿੱਦਾਂ ਕਰਨਾ ਰਾਈਟ ਅੱਜ ਸੋਸ਼ਲ ਮੀਡੀਆ ਦੀ ਲਾਈਫ ਦੇ ਵਿੱਚ ਆਪਾਂ ਜੀ ਰਹੇ ਹਾਂ ਅਤੇ ਇਮੋਸ਼ਨਲ ਚੇਂਜਸ ਅਸੀਂ ਬੱਚਿਆਂ 'ਚ ਬਹੁਤ ਦੇਖਦੇ ਹਾਂ ਸੋ ਇਮੋਸ਼ਨਸ ਨੂੰ ਕੰਟਰੋਲ ਕਰਨਾ ਜਿਹੜਾ ਉਹ ਕਾਫੀ ਹੱਦ ਤੱਕ ਤੁਹਾਡੀਆਂ ਬਾਕੀ ਸਾਰੀਆਂ ਪ੍ਰੋਬਲਮਸ ਨੂੰ ਨੋਟ ਓਨਲੀ

0: ਡੋਮੈਸਟਿਕ ਵਾਇਲੈਂਸ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਉਹ ਕੰਟਰੋਲ ਕਰ ਸਕਦਾ ਫਿਰ ਅਸੀਂ ਕਮਿਊਨਿਟੀ ਲੀਡਰਸ ਦੇ ਵਾਸਤੇ ਜਿਹੜੀ ਡਿਊਟੀ ਆ ਜਿਹਦੇ 'ਚ ਮੈਂ ਐਜ਼ ਅ ਪੁਲਿਸ ਆਫਿਸਰ ਆ ਜਾਂਦਾ ਤੁਸੀਂ ਐਜ਼ ਅ ਮੀਡੀਆ ਪਰਸਨ ਆ ਜਾਂਦੇ ਹੋ ਸੋਸਾਇਟੀ ਦੇ ਜਿਹੜੇ ਸਾਡੇ ਲੀਡਰਸ ਨੇ ਜਿਨ੍ਹਾਂ ਦੇ ਵਿੱਚ ਰਿਲੀਜੀਅਸ ਲੀਡਰਸ ਵੀ ਆ ਜਾਂਦੇ ਨੇ ਸਾਡੇ ਪੋਲੀਟੀਕਲ ਲੀਡਰਸ ਆ ਜਾਂਦੇ ਨੇ ਸਾਡੇ ਕਮਿਊਨਿਟੀ ਲੀਡਰਸ ਆ ਜਾਂਦੇ ਨੇ ਜਿਹੜੇ ਕਮਿਊਨਿਟੀ ਦੇ ਅਸੀਂ ਰਿਲੀਜਨ ਦੇ ਵਿੱਚ ਵੀ ਕਹਿ ਸਕਦੇ ਹਾਂ ਸੋ ਉਹਨਾਂ ਦਾ ਵੀ ਇੱਕ ਫਰਜ਼ ਬਣਦਾ ਫੇਥ ਲੀਡਰਸ ਦਾ ਕਲਚਰਲ ਔਰਗਨਾਈਜੇਸ਼ਨਸ ਦਾ ਐਂਡ ਕਮਿਊਨਿਟੀ ਗਰੁੱਪਸ ਦਾ ਕਿ ਆਪਣੀ ਆਪਣੀ ਕਮਿਊਨਿਟੀਜ਼ ਨੂੰ ਆਪਣੇ ਆਪਣੇ ਕਲਚਰਲ ਗਰੁੱਪਸ ਨੂੰ ਜਿਹੜਾ ਆ ਉਹ ਟੀਚ ਕਰਨ ਅਵੇਅਰਨੈਸ ਦੇਣ ਰਿਸੋਰਸਿਸ ਅਵੇਲੇਬਲ ਨੇ ਰਿਸੋਰਸਿਸ ਕੋਲੋਂ ਹੈਲਪ ਲੈ ਕੇ ਉਹਨਾਂ ਨੂੰ ਉਹ ਇੰਟਰਪ੍ਰੇਟ ਕਰ ਸਕਦੇ ਨੇ ਰਾਈਟ ਮੰਦਰ ਮਸਜਿਦ ਗੁਰਦੁਆਰੇ ਹੈਗੇ ਨੇ ਰਾਈਟ ਸੋ ਇਹਨਾਂ ਜਗ੍ਹਾ 'ਤੇ ਇਹਨਾਂ ਚੀਜ਼ਾਂ ਦੇ ਸੈਸ਼ਨ ਦਿੱਤੇ ਜਾਣੇ ਚਾਹੀਦੇ
1: ਬਿਲਕੁਲ ਠੀਕ
0: ਰਾਈਟ ਦੂਸਰਾ ਲੋਕਾਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਆ ਕਿ ਜਿਹੜਾ ਸੋਸ਼ਲ ਸਟਿਗਮਾ ਆ ਉਹਦੇ ਬਾਰੇ ਨਾ ਸੋਚਿਆ ਜਾਵੇ ਕਿ ਲੋਕ ਕੀ ਕਹਿਣਗੇ ਰਾਈਟ ਸੋ ਉਹਦੇ 'ਚੋਂ ਬਾਹਰ ਆਉਣ ਦੀ ਬਹੁਤ ਜ਼ਰੂਰਤ ਹੈ ਸਭ ਤੋਂ ਪਹਿਲੇ ਰਾਈਟ ਸੋ ਤੁਸੀਂ ਸਭ ਤੋਂ ਪਹਿਲੇ ਆਪਣੀ ਸੇਫਟੀ ਦੇਖਣੀ ਆ ਤੁਸੀਂ ਆਪਣੇ ਘਰ ਦਾ ਮਾਹੌਲ ਦੇਖਣਾ ਲੋਕ ਕੀ ਕਹਿਣਗੇ ਉਹ ਬਾਅਦ 'ਚ ਸੋਚਣਾ
1: ਠੀਕ
0: ਰਾਈਟ ਫਿਰ ਜੇ ਤੁਹਾਨੂੰ ਤੁਹਾਡੇ ਸਰਕਲ 'ਚ ਕੋਈ ਵਿਕਟਮ ਆ ਘਰੇਲੂ ਹਿੰਸਾ ਦਾ ਉਹਨੂੰ ਸਪੋਰਟ ਕਰਨੀ ਬਹੁਤ ਜ਼ਰੂਰੀ ਉਹਨੂੰ ਸੁਣਨਾ ਬਹੁਤ ਜ਼ਰੂਰੀ ਆ ਬਹੁਤ ਵਾਰੀ ਦੇਖਿਆ ਕਿ ਅਸੀਂ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਹਾਂ ਹਾਓ ਪਰੇ ਰਾਈਟ ਉਹ ਕਰ ਦਿੰਦੇ ਹਾਂ ਜਾਂ ਫੈਮਿਲੀ ਦੇ ਮੈਂਬਰਸ ਕਹਿ ਦਿੰਦੇ ਕੋਈ
1: ਨਹੀਂ
0: ਹੁੰਦਾ ਜੀ ਰਾਈਟ ਪਰ ਉਹਨਾਂ ਨੂੰ ਸੁਣਨਾ ਬਹੁਤ ਜ਼ਰੂਰੀ ਆ ਕਿਉਂਕਿ ਉਹਦੇ 'ਚੋਂ ਕਈ ਚੀਜ਼ਾਂ ਹੋਰ ਵੀ ਨਿਕਲ ਕੇ ਆ ਸਕਦੀਆਂ ਸੋ ਜੇ ਵਿਕਟਮ ਨੂੰ ਅਸੀਂ ਸੁਣਾਂਗੇ ਨਹੀਂ ਤੇ ਵਿਕਟਮ ਜਿਹੜਾ ਆ ਉਹ ਕੱਲ ਨੂੰ ਆਪਣੀ ਸੇਫਟੀ ਵਾਸਤੇ ਅੱਗੇ ਨਹੀਂ ਆ ਸਕਦਾ
1: ਬਿਲਕੁਲ ਸਹੀ ਗੱਲ
0: ਰਾਈਟ ਸੋ ਉਹ ਬਹੁਤ ਜ਼ਰੂਰੀ ਆ ਨੈਕਸਟ ਕੈਟੇਗਰੀ ਆ ਜਾਂਦੀ ਆ ਸਾਡੇ ਫਰੈਂਡਸ ਐਂਡ ਨੇਬਰਸ ਬਹੁਤ ਸਾਰੀਆਂ ਸਾਨੂੰ ਡੋਮੈਸਟਿਕ ਵਾਇਲੈਂਸ ਕਾਲਸ ਇਹੋ ਜਿਹੀ ਹੁੰਦੀਆਂ ਨੇ ਜਿਹਦੇ ਵਿੱਚ ਘਰ ਦੇ ਵਿੱਚੋਂ ਕਾਲ ਨਹੀਂ ਆਉਂਦੀ ਆਸੇ ਪਾਸੇ ਗੁਆਂਢੀਆਂ ਕੋਲੋਂ ਆ ਜਾਂਦੀ ਆ ਗੁਆਂਢੀ ਕੰਸਰਨਿੰਗ ਨੇ ਰਾਈਟ ਸੋ ਉਹ ਚੀਜ਼ ਜਿਹੜੀ ਆ ਆਪਣੇ ਆਸ ਪਾਸ ਤੁਹਾਨੂੰ ਧਿਆਨ
1: ਰੱਖਣਾ
0: ਬਹੁਤ ਜ਼ਰੂਰੀ ਆ ਨਜ਼ਰ ਰੱਖੋ ਮਤਲਬ ਕਿਸੇ ਦੇ ਘਰ ਦੇ ਵਿੱਚ ਜ਼ਿਆਦਾ ਨਜ਼ਰ ਨਹੀਂ ਬਟ ਮਾਹੌਲ ਦੀ ਨਜ਼ਰ ਕਿ ਹਾਂ ਕਿਸੇ ਨਾਲ ਕੋਈ ਵਧੀਕੀ ਤਾਂ ਨਹੀਂ ਹੋ ਰਹੀ
1: ਬਿਲਕੁਲ
0: ਕਿਸੇ ਨਾਲ ਕੋਈ ਵਾਇਲੈਂਸ ਤਾਂ ਨਹੀਂ ਹੋ ਰਹੀ ਕੋਈ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਤੁਹਾਨੂੰ ਸਾਈਨਸ ਤਾਂ ਨਹੀਂ ਨਜ਼ਰ ਆ ਰਹੇ ਕਿਤੇ ਰਾਈਟ ਕਿਸੇ ਦੀ ਅਗਰ ਸੇਫਟੀ ਦਾ ਇਸ਼ੂ ਹੈ ਤਾਂ ਉਹਨਾਂ ਨੂੰ ਜ਼ਰੂਰ ਚੈੱਕ ਕਰੋ ਰਾਈਟ ਅਗਰ ਤੁਹਾਡਾ ਕੋਵਰਕਰ ਹੋ ਸਕਦਾ ਤੁਹਾਡੇ ਆਪਣੇ ਫਰੈਂਡਸ ਹੋ ਸਕਦੇ ਨੇ ਕਈ ਵਾਰੀ ਫਰੈਂਡਸ ਆਪਣੇ ਨਾਲ ਸ਼ੇਅਰ ਕਰਦੇ ਨੇ ਗੱਲਾਂ ਘਰ ਦੇ ਵਿੱਚ ਕੁਛ ਹੋ ਰਿਹਾ ਤਾਂ ਕੋਵਰਕਰਸ ਜਿਹੜੇ ਨੇ ਕੁਲੀਗਸ ਨੇ ਉਹ ਸ਼ੇਅਰ ਕਰਦੇ ਆ ਰਾਈਟ ਸਟੂਡੈਂਟ ਲਾਈਫ ਦੇ ਵਿੱਚ ਜਿਹੜੇ ਬੱਚੇ ਨੇ ਉਹ ਆਪਸ ਦੇ ਵਿੱਚ ਸ਼ੇਅਰ ਕਰਦੇ ਆ ਸੋ ਉਹ ਚੀਜ਼ ਜਿਹੜੀ ਆ ਉਹਨੂੰ ਸੁਣੋ ਉਹਨੂੰ ਸੁਣਨਾ ਬਹੁਤ ਜ਼ਰੂਰੀ ਹੈ ਫਿਰ ਅਗਰ ਤੁਹਾਨੂੰ ਪਤਾ ਕਿਸੇ ਰਿਸੋਰਸਿਸ ਦਾ ਤੁਸੀਂ ਇਨਡਾਇਰੈਕਟਲੀ ਕਿਸੇ ਦੀ ਹੈਲਪ ਕਰ ਸਕਦੇ ਹੋ ਵਿਦਾਊਟ ਈਵਨ ਕਾਲਿੰਗ ਪੁਲਿਸ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕੀ ਤੁਹਾਨੂੰ ਸੋਸਾਇਟੀ ਦੇ ਵਿੱਚ ਹੈਲਪ ਜਿਹੜੀ ਅਵੇਲੇਬਲ ਹੋ ਸਕਦੀ ਹੈ ਰਾਈਟ ਸੋ ਉਹ ਸਾਡਾ ਫਰਜ਼ ਆ ਐਂਡ ਮੋਰ ਓਵਰ ਪੁਲਿਸ ਨੂੰ ਜ਼ਰੂਰ ਕਾਲ ਕਰੋ ਅਗਰ ਤੁਹਾਨੂੰ ਲੱਗਦਾ ਕਿ ਕਿਸੇ ਦੀ ਲਾਈਫ ਡੇਂਜਰ ਦੇ ਵਿੱਚ ਹੈ ਜਾਂ ਕਿਸੇ ਨੂੰ ਸੇਫਟੀ ਇਸ਼ੂ ਆ ਇੱਕ ਬੜੇ ਕਾਮਨ ਜਿਹੇ ਕੁਐਸਚਨ ਨੇ ਜਿਹੜੇ ਆਪਾਂ ਲੋਕਾਂ ਨੂੰ ਪੁੱਛ ਸਕਦੇ ਹਾਂ ਰਾਈਟ ਕਿ ਤੁਸੀਂ ਠੀਕ ਹੋ ਆਰ ਯੂ ਓਕੇ
1: ਬਿਲਕੁਲ
0: ਰਾਈਟ
1: ਵੀ ਆਰ ਦੇਅਰ ਵੈਸੇ ਤੁਸੀਂ ਕਿਸੇ ਗੱਲ ਕਰਦੇ ਹੋ ਇੰਨਾ ਪੁੱਛ ਲਓ ਤੇ ਸਾਨੂੰ ਇਹ ਹੁੰਦਾ ਵੀ ਅਗਲਾ ਗੁੱਸਾ ਨਾ ਕਰ ਜਾਏ ਪਰ ਕਈ ਵਾਰੀ ਉਹ ਗੱਲ ਉਹ ਕਿਸੇ ਨਾਲ ਗੱਲ ਕਰਨੀ ਚਾਹੁੰਦਾ ਹੁੰਦਾ ਜਾਂ ਚਾਹੁੰਦੀ ਹੁੰਦੀ ਹੈ ਤੇ ਤੁਹਾਡੇ ਨਾਲ ਸ਼ੇਅਰ ਕਰ ਹੀ ਲੈਂਦਾ
0: ਸੋ ਇਹਨਾਂ ਪੁੱਛਣ ਦੇ ਨਾਲ ਹੀ ਕਈ ਵਾਰ ਤੁਸੀਂ ਕਿਸੇ ਦੀ ਲਾਈਫ ਜਿਹੜੀ ਆ ਉਹ ਚੇਂਜ ਕਰ ਸਕਦੇ ਹੋ
1: ਠੀਕ ਹੈ ਜੀ ਸਰ ਜਸਪ੍ਰੀਤ ਸਿੰਘ ਜੀ ਅਖੀਰ ਦੇ ਵਿੱਚ ਆਪਣਾ ਮੈਸੇਜ ਤੁਸੀਂ ਕੋਈ ਸ਼ੇਅਰ ਕਰਨਾ ਚਾਹੋ ਤੇ ਫਿਰ ਪ੍ਰੋਗਰਾਮ ਦੀ ਅਸੀਂ ਸਮਾਪਤੀ ਕਰਾਂਗੇ
0: ਠੀਕ ਹੈ ਜੀ ਸੋ ਜਿਹੜੇ ਮੇਨ ਮੈਸੇਜ ਤਾਂ ਇਹੀ ਹੈ ਕਿ ਡਰ ਦੇ ਵਿੱਚ ਨਹੀਂ ਜੀਣਾ ਰਾਈਟ ਆਪਣੀ ਸੇਫਟੀ ਦਾ ਖਿਆਲ ਜ਼ਰੂਰ ਰੱਖਣਾ ਜਿਹੜੇ ਵਿਕਟਮਸ ਨੇ ਤੁਹਾਡੇ ਆਸ ਪਾਸ ਸੁਸਾਇਟੀ ਦੇ ਵਾਸਤੇ ਇਹ ਮੈਸੇਜ ਆ ਕਿ ਵਿਕਟਮਸ ਨੂੰ ਸੁਣੋ ਜ਼ਰੂਰ ਰਾਈਟ ਵਿਕਟਮਸ ਵਾਸਤੇ ਇਹ ਮੈਸੇਜ ਆ ਕਿ ਤੁਸੀਂ ਇਕੱਲੇ ਨਹੀਂ ਹੋ ਸਿਸਟਮ ਤੁਹਾਡੇ ਨਾਲ ਆ ਪੁਲਿਸ ਤੁਹਾਡੇ ਨਾਲ ਆ ਰਿਸੋਰਸਿਸ ਜਿਹੜੇ ਸੁਸਾਇਟੀ ਦੇ ਉਹ ਸਾਡੇ ਕੋਲ ਅਵੇਲੇਬਲ ਨੇ ਫਿਰ ਦੂਸਰਾ ਸੁਸਾਇਟੀ ਵਾਸਤੇ ਇਹ ਮੈਸੇਜ ਇੱਕ ਹੋਰ ਹੈ ਕਿ ਵਿਕਟਮਸ ਉੱਤੇ ਵਿਸ਼ਵਾਸ ਜ਼ਰੂਰ ਕਰੋ ਰਾਈਟ ਉਹ ਉਹਨਾਂ ਦੀ ਗੱਲ ਅਣਸੁਣੀ ਨਾ ਕਰੋ ਉਹਨਾਂ ਨੂੰ ਸੁਣੋ ਜ਼ਰੂਰ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਪ੍ਰੋਫੈਸ਼ਨਲ ਅਸਿਸਟੈਂਸ ਲੈਣ ਵਾਸਤੇ ਜਿਹੜੀ ਆ ਉਹ ਉਹਨਾਂ ਨੂੰ ਇਨਕਰੇਜ ਕਰੋ ਜਿਹਦੇ 'ਚ ਮੈਰਿਜ ਕਾਉਂਸਲਿੰਗ ਹੁੰਦੀਆਂ ਨੇ ਕਾਉਂਸਲਿੰਗ ਸਰਵਿਸ ਹੁੰਦੀ ਆ ਰਾਈਟ ਐਂਡ ਜਿਹੜੇ ਕੋਈ ਸਟਰਗਲ ਕਰ ਰਹੇ ਨੇ ਐਂਗਰ ਜਾਂ ਆਪਣੇ ਕੰਟਰੋਲਿੰਗ ਬਿਹੇਵੀਅਰ ਵਾਸਤੇ ਜਿਹਦੇ 'ਚ ਇੰਸਟੀਗੇਟਰ ਜਿਹਨੂੰ ਕਹਿ ਦਿੰਦੇ ਆ ਵਿਕਟਮ ਦਾ ਦੂਸਰਾ ਪਾਰਟਨਰ ਜਿਹੜਾ ਅਗਰ ਉਹਦੇ ਬਿਹੇਵੀਅਰ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਉਹਦੇ ਨਾਲ ਵੀ ਗੱਲ ਕਰ ਸਕਦੇ ਹੋ ਕਿ ਹਾਂ ਉਹਨੂੰ ਹੈਲਪ ਲੈ ਕੇ ਉਹਦੇ ਬਿਹੇਵੀਅਰ 'ਚ ਚੇਂਜਸ ਆ ਸਕਦੇ
1: ਬਿਲਕੁਲ
0: ਰਾਈਟ ਸੋ ਉਹਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੋਲਵ ਹੋ ਸਕਦੀਆਂ ਐਂਡ ਐਟ ਦਾ ਐਂਡ ਜਿਹੜਾ ਆ ਐਜ਼ ਆਰ ਸੀ ਐਮ ਪੀ ਆਫਿਸਰ ਜਿਹੜਾ ਸਾਡਾ ਗੋਲ ਹੈ

0: ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732 1208 ਜਾਂ ਰਮਨ 7808 या रमन वड़ैच 7807523 1201 सोनिक इंश्योरेंस 20 ਸਾਲਾਂ ਤੋਂ ਵੱਧ ਕੈਲਗਰੀ ਦੇ ਵਿੱਚ ਆਪਣੇ ਭਰਾਵਾਂ ਦਾ ਮਸ਼ਹੂਰ ਸਟੋਰ ਯਾਦ ਰੱਖੋ ਸਿਟੀ ਕਾਰਪੇਟ ਐਂਡ ਫਲੋਰਿੰਗ ਦੀ ਮੁਕੰਮਲ ਰੇਂਜ ਮਿਲੇਗੀ ਉਹ ਵੀ ਵਧੀਆ ਰੇਟਾਂ ਤੇ 20 ਸਾਲਾਂ ਤੋਂ ਵੱਧ ਕੈਲਗਰੀ ਚ ਜਾਣਿਆ ਪਛਾਣਿਆ ਨਾਮ
1: ਵਿਵਸਥ ਤਰੀਕੇ ਨਾਲ ਕਰਨਗੇ ਸਿਰਫ ਘਰਾਂ ਲਈ ਨਹੀਂ ਕਮਰਸ਼ੀਅਲ ਪ੍ਰੋਡਕਟ ਦੇ ਵੀ ਮਾਹਿਰ ਨੇ ਸਿਟੀ ਕਾਰਪੇਟਸ ਵਾਲੇ ਸਾਡੀ ਮੰਨੋ ਤੇ ਇੱਕ ਗੇੜਾ ਜ਼ਰੂਰ ਮਾਰੋ 3405 32 ਸਟਰੀਟ ਨਾਰਥ ਈਸਟ ਕੈਲਗਰੀ ਫੋਨ ਨੰਬਰ 403-291-1114 ਸਿਟੀ ਕਾਰਪੇਟਸ ਐਂਡ ਫਲੋਰਿੰਗ
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-1200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112 ਅਰੁਣ ਕੌਸ਼ਲ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਕੱਟ ਤੇ ਕੁਆਲਿਟੀ A1
5: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
5: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ

0: ਲੋਕੇਸ਼ਨ 331-3690 ਵੈਸਟਮਿੰਸ ਡਰਾਈਵ।
1: ਦੂਜੀ ਲੋਕੇਸ਼ਨ 117-7771-80 ਐਵੇਨਿਊ।
0: ਤੀਜੀ ਲੋਕੇਸ਼ਨ 570-6520 ਫਾਲਕਨਰਿਜ ਬੁਲੇਵਾਰਡ।
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ।
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ।
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ।

0: question. At YYC Home Care Services, ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर का दूजा नाया सुकून ते कैनेडा च घर खरीदना एक वड्डी चुनौती
3: घर खरीदण तो पहला इत्मीनान नाल किसी प्रोफेशनल दी सलाह जरूर लाओ
2: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: भरोसेयोग रियल्टर मनदीप सिंह गिल दा नंबर नोट करो 403-617-1868
2: जेकर कर रहे हो घर खरीदण ते वेचण दी प्लानिंग मनदीप सिंह गिल नू कॉल कर लो जां विजिट करो उहनां दी वेबसाइट mandeep.realtor
3: मैक्सवेल सेंट्रल दे रियल्टर मनदीप सिंह गिल 403-617-1868
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸਟਰ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਮੈਂ ਸਵਲੀਨ ਕੌਰ ਜੱਸੜ ਇੱਕ ਵਾਰ ਫਿਰ ਹਾਜ਼ਰ ਹੋ ਗਈ ਹਾਂ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਫੋਨ ਲਾਈਨ ਤੇ ਸਾਡੇ ਨਾਲ ਨੇ ਇਸ ਵੇਲੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ

0: ਜੀ ਪਨ ਸਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ FBI ਦੇ ਨਾਲ ਜੁੜੀ ਹੋਈ ਖਬਰ ਤੋਂ FBI ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਪੰਜਾਬ ਦਾ ਵੀ ਜ਼ਿਕਰ ਛਿੜਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ
1: ਪਹਿਲੀ ਗੱਲ ਤਾਂ ਸੁਣੀ ਤੁਹਾਨੂੰ ਮੈਂ ਦੱਸ ਦਿਆਂ ਤੁਸੀਂ ਤਾਂ ਵੱਧ ਜਾਣਦੇ ਹੋਗੇ ਕੈਨੇਡਾ ਚ ਬੈਠੇ ਹੋ ਗੁਆਂਢ ਮੱਥਾ ਨਾਲ ਦੀ ਗਲੀ ਚ ਪ੍ਰੈਸ ਕਾਨਫਰੰਸ ਹੋਣ ਡਈ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ FBI ਦੇ ਅਧਿਕਾਰੀ ਵੀ ਬੈਠੇ ਸੀ ਤੁਹਾਡੇ ਕੈਨੇਡਾ ਦੀ RCMP ਦੇ ਵਿੱਚ ਸੀ ਮੇਰੀ ਜਾਣਕਾਰੀ ਕਹਿੰਦੀ ਹੈ ਜਿਹੜੀ ਅਖਬਾਰੀ ਰਿਪੋਰਟਾਂ ਨੇ ਉਹਦੇ ਆਧਾਰ ਤੇ ਮੇਰੀ ਸਿੱਧਾ ਤੁਰਿਆ ਹੈ ਕੋਈ ਨੀ ਉਹਨਾਂ ਚ ਮੈਕਸੀਕੋ ਦੇ ਅਧਿਕਾਰੀ ਵੀ ਨਾਲ ਬੈਠੇ ਸੀ ਤੇ ਸਪੇਨ ਦੇ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ ਚ ਕਈ ਖੁਲਾਸੇ ਕੀਤੇ ਆ ਜਿਹਨਾਂ ਚੋਂ ਬਹੁਤਿਆਂ ਦਾ ਵਾਸਤਾ ਤੁਹਾਡੇ ਕੈਨੇਡਾ ਨਾਲ ਤੇ ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਮੇਰੇ ਤੋਂ ਵੱਧ ਤੁਸੀਂ ਜਾਣਦੇ ਕੁਝ ਗੱਲਾਂ ਦਾ ਸੰਬੰਧ ਸਿੱਧੇ ਤੌਰ ਤੇ ਪੰਜਾਬ ਨਾਲ ਜੁੜਦਾ ਮਿਸਾਲ ਦੇ ਤੌਰ ਤੇ ਉਹਨਾਂ ਨੇ ਇੱਕ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਲੈ ਦਿੱਤਾ ਉਹਦਾ ਨਾਮ ਬਹੁਤ ਵੱਡਾ ਰੱਖਤਾ 50,000 ਅਮਰੀਕਨ ਡਾਲਰ ਦਾ ਬਹੁਤ ਵੱਡਾ ਨਾਮ ਹੈ ਏਡਾ ਵੱਡਾ ਨਾਮ ਪਿੱਛੇ ਛੇਤੀ ਕਿਸੇ ਦਾ ਰੱਖਿਆ ਗਿਆ ਮੈਨੂੰ ਪਤਾ ਨੀ ਕਿਸੇ ਪੰਜਾਬੀ ਦਾ ਰੱਖਿਆ ਤਾਂ ਮੈਨੂੰ ਬਿਲਕੁਲ ਯਾਦ ਨੀ ਆਉਂਦਾ ਕਿ ਉਹਦਾ ਏਡਾ ਵੱਡਾ ਨਾਮ ਰੱਖਿਆ ਹੋਊ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਇੱਥੇ ਕੈਨੇਡਾ ਚ ਇੱਕ ਸਿੱਖ ਆਗੂ ਦਾ ਕਤਲ ਹੋਇਆ ਸੀ ਉਹਦੇ ਚ ਭਾਰਤ ਸਰਕਾਰ ਦਾ ਹੱਥ ਵੀ ਤੇ ਇਹਨਾਂ ਗੈਂਗਸਟਰਾਂ ਦਾ ਹੱਥ ਸੀਗਾ ਇਹਨਾਂ ਨੇ ਕੀਤਾ ਪਰਿਆ ਉਹ ਸਾਰਾ ਕੁਝ ਜਿਹੜਾ ਮੈਂ ਉਹਦੇ ਉੱਤੇ ਕੋਈ ਟਿੱਪਣੀ ਨੀ ਕਰਦਾ ਕਿਉਂਕਿ ਸਿਰਫ ਰਿਪੋਰਟਾਂ ਨੇ ਹਕੀਕਤਾਂ ਬਾਰੇ ਮੇਰੇ ਤੋਂ ਵੱਧ ਤੁਸੀਂ ਕੈਨੇਡਾ ਵਾਲੇ ਜਾਣੋ ਪੰਜਾਬ ਨਾਲ ਜਿਹੜਾ ਸੰਬੰਧ ਹੈ ਇੱਕ ਤਾਂ ਲਾਰਸ ਬਿਸ਼ਨੋਈ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫੜਿਆ ਗਿਆ ਸੀ ਬਾਅਦ ਚ ਗੁਜਰਾਤ ਦੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਦੂਸਰਾ ਜਿਹੜਾ ਇਹ ਗੋਲਡੀ ਬਰਾੜ ਵਗੈਰਾ ਨਾਲ ਸਾਰਾ ਦਾ ਪਿਛੋਕੜ ਪੰਜਾਬ ਦਾ ਤੀਸਰੀ ਗੱਲ ਇਸੇ ਕੇਸ ਵਿੱਚ FBI ਨੇ ਇੱਕ ਨਾਂ ਲਿਆ ਗੁਰਿੰਦਰ ਸਿੰਘ ਨਾਗਰੇ ਦਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਥਾਣੇ ਦਾ SSO ਕੱਲ ਜਿਹੜਾ ਸਵੇਰੇ ਰਿਪੋਰਟਾਂ ਆਈਆਂ ਉਹਦੇ ਬਾਰੇ ਸੋਸ਼ਲ ਮੀਡੀਆ ਇੱਕਦਮ ਦੁਹਾਈ ਮੱਚ ਗਈ ਜਲੰਧਰ ਰੇਂਜ ਦੇ DIG ਨੇ ਖੜੇ ਪੈਰ ਨੂੰ ਲਾਈਨ ਹਾਜ਼ਰ ਕਰਨ ਦੇ ਹੁਕਮ ਕਰਤੇ ਨਾਲ ਹੀ ਉਹਦੇ ਖਿਲਾਫ਼ ਬੜੇ ਵੱਡੇ ਅਫਸਰ ਦੀ ਅਗਵਾਈ ਚ ਇੱਕ ਇਨਕੁਆਇਰੀ ਵਾਲੀ ਟੀਮ ਬਣਾਤੀ ਕਿ ਪੜਤਾਲ ਕਰੋ ਕਿ ਜੋ ਕੁਝ ਅਮਰੀਕਾ ਦੀ FBI ਨੇ ਜਾਂ ਦੂਸਰੀਆਂ ਏਜੰਸੀਆਂ ਨੇ ਆਖਿਆ ਉਹ ਸੱਚ ਆ ਉਹਦੇ ਉੱਤੇ ਦੋਸ਼ ਲੱਗਦੇ ਆ ਕਿ ਉਹਨਾਂ ਨੂੰ ਕਤਲ ਕੇਸ ਚ ਫਸਾਉਣ ਦੀ ਧਮਕੀ ਦੇ ਕੇ 3 ਕਰੋੜ ਰੁਪਏ ਮੰਗੇ ਗਏ ਇਹ ਗੱਲ ਹੋ ਨਹੀਂ ਸਕਦੀ ਨਹੀਂ ਵੀ ਮੈਂ ਇਹਦੇ ਬਾਰੇ ਕੁਛ ਨਹੀਂ ਕਹਿੰਦਾ ਕਿਉਂਕਿ ਇੱਥੇ ਬਹੁਤ ਕੁਛ ਇਹੋ ਜਿਹਾ ਹੁੰਦਾ ਪਿਛਲੇ ਸਮੇਂ ਚ ਅਸੀਂ ਦੇਖਿਆ ਜਿਹਦੇ ਬਾਰੇ ਜਿੰਨੀਆਂ ਖ਼ਬਰਾਂ ਆਉਂਦੀਆਂ ਇੱਕ ਦੂਸਰੀਆਂ ਤੋਂ ਕੰਟਰਡਿਕਟਰੀ ਹੈ ਪਰ ਕੁਝ ਗੱਲਾਂ ਸਪਸ਼ਟ ਹੈਗੀਆਂ ਕਿ ਇੱਥੋਂ ਧਮਕੀ ਕੈਨੇਡਾ ਚ ਦਿੱਤੀ ਜਾਂਦੀ ਹੈ ਜੇ ਬੰਦਾ ਦਬਾਅ ਹੇਠ ਆ ਜੇ ਤੇ ਪੈਸੇ ਲੈਣ ਵਾਸਤੇ ਬੰਦੇ ਕੈਨੇਡਾ ਦੇ ਵਿੱਚੋਂ ਹੀ ਚਲ ਜਾਂਦੇ ਆ ਉਹ ਬਾਅਦ ਚ ਫੜੇ ਵੀ ਜਾਂਦੇ ਜਿਹੜੇ ਭਾਰਤ ਵਿੱਚ ਨੇ ਉਹਨਾਂ ਨੂੰ ਪੰਜਾਬ ਵਿੱਚ ਲੈਣ ਨੂੰ ਧਮਕੀ ਉੱਥੋਂ ਕੈਨੇਡਾ ਤੋਂ ਜਾਂ ਅਮਰੀਕਾ ਤੋਂ ਦਿੱਤੀ ਜਾਂਦੀ ਹੈ ਤੇ ਜੇ ਉਹ ਮੰਨ ਜਾਣ ਤੇ ਪੈਸੇ ਲੈਣ ਵਾਸਤੇ ਕੋਈ ਇੰਡੀਆ ਦੇ ਵਿੱਚੋਂ ਇਹਨਾਂ ਬੰਦਾ ਰੱਖਿਆ ਹੁੰਦਾ ਪਹੁੰਚ ਜਾਂਦਾ ਪਿਛਲੇ ਸਾਲ ਬਟਾਲੇ ਚ ਇੱਕ ਬੰਦੇ ਨੇ ਇੱਦਾਂ ਦੀ ਧਮਕੀ ਕਹੀ ਸੀ ਉਹ ਡਰ ਗਿਆ ਉਹਨੇ ਆਖਿਆ ਲੈ ਜਾਓ ਪੈਸੇ ਪਰ ਉਹਨੇ ਭੇਦ ਨੀ ਲੱਗਣ ਦਿੱਤਾ ਪੁਲਿਸ ਦੇ ਵੱਡੇ ਅਫਸਰਾਂ ਨੂੰ ਦੱਸਤਾ ਜਦੋਂ ਇੱਕ ਬੰਦਾ ਫਿਰ ਉਹ ਪੈਸੇ ਲੈਣ ਵਾਸਤੇ ਆਇਆ ਤੇ ਉਹਨੂੰ ਪੁਲਿਸ ਨੇ ਫੜ ਲਿਆ ਤੇ ਪਤਾ ਲੱਗਾ ਉਹ ਪੁਲਿਸ ਦਾ ਠਾਣੇਦਾਰ ਸੀ ਇਹ ਨੌਕਰੀ ਪੁਲਿਸ ਦੀ ਕਰਦਾ ਸੀ ਤੇ ਕੰਮ ਉਹਨਾਂ ਦੇ ਗੈਂਗਸਟਰਾਂ ਦੇ ਕਹਿਣ ਤੇ ਕੁਲੈਕਸ਼ਨ ਦਾ ਕਰਤਾ ਸੀ ਜਾ ਕੇ ਪੈਸੇ ਫੜ ਲਿਆਉਂਦਾ ਸੀ ਏਦਾਂ ਦੇ ਕੰਮ ਹੋਰ ਵੀ ਕਈ ਹੁੰਦੇ ਫੜੇ ਪਿਆ ਪੁਲਿਸ ਵਾਲੇ ਬਥੇਰੇ ਇਹੋ ਜਿਹੇ ਕੰਮਾਂ ਚ ਸ਼ਾਮਿਲ ਪੈ ਜਾਂਦੇ SHO ਵਾਲਾ ਮਾਮਲਾ ਠੀਕ ਵੀ ਹੋ ਸਕਦਾ ਕਿਉਂਕਿ ਇਸ ਵੇਲੇ ਇਨਕੁਆਇਰੀ ਚੱਲਦੀ ਆ ਤੇ ਅਮਰੀਕਾ ਦੀ FBI ਉਹਦੇ ਬਾਰੇ ਗਲਤ ਤੋਕ ਆਖੇਗੀ ਇਸ ਕਰਕੇ ਅਸੀਂ ਇਹਨੂੰ ਕੱਟਦੇ ਵੀ ਨੀ ਪਰ ਅਸਲੀ ਰਿਪੋਰਟਾਂ ਅਮਰੀਕਾ ਦੀ FBI ਜਾਂ ਤੁਹਾਡੇ ਕੈਨੇਡਾ ਦੀ RCMP ਜਾਣਦੀ ਹੋਵੇਗੀ ਅਸੀਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ
0: ਜੀ ਪਨੂੰ ਸਾਹਿਬ ਰਾਮ ਮੰਦਰ ਦੇ ਘੁਟਾਲੇ ਦੀਆਂ ਗੱਲਾਂ ਸੀ ਕਈ ਦਿਨਾਂ ਤੋਂ ਗੱਲ ਕਰ ਰਹੇ ਉਸ ਬਾਰੇ ਕਿਉਂਕਿ ਕੋਈ ਨਾ ਕੋਈ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਆਸਤ ਵੀ ਇਸ ਮਸਲੇ ਤੇ ਬਹੁਤ ਜ਼ਿਆਦਾ ਆ ਰਹੀ ਹੈ ਜੇ ਹੁਣ ਲੇਟੈਸਟ ਸਿਚੁਏਸ਼ਨ ਤੁਹਾਡੇ ਕੋਲ ਜਾਣਨੀ ਹੋਵੇ ਤੇ

0: ਕਿੱਥੇ ਪਹੁੰਚਿਆ ਜੀ ਮਾਮਲਾ, ਕੀ ਕੁਛ ਨਵਾਂ ਹੋਇਆ?
1: ਦੋ ਤਿੰਨ ਦਿਨ ਪਹਿਲਾਂ ਜਦੋਂ ਤੁਹਾਡੇ ਛੁੱਟੀਆਂ ਸੀ, ਉਸ ਵਿੱਚ ਕੱਲ ਮੈਂ ਦੱਸ ਚੁੱਕਾ ਸਾਂ ਕੁਲਦੀਪ ਹੋਰਾਂ ਨੂੰ ਕਿ ਟਰੱਸਟ ਨੇ ਮੀਟਿੰਗ ਕੀਤੀ, ਉਹਦੇ ਵਿੱਚ ਜਨਰਲ ਸੈਕਟਰੀ ਚੰਪਤ ਰਾਏ ਤੇ ਉਹਦੇ ਨਾਲ ਦਾ ਬਹੁਤ ਸੀਨੀਅਰ ਮੈਂਬਰ ਜਿਹੜਾ ਸੀ ਮਿਸ਼ਰਾ, ਉਹਨਾਂ ਦੋਵਾਂ ਨੂੰ ਪਾਸੇ ਕਰ ਦਿੱਤਾ ਗਿਆ। ਉਹਨਾਂ ਤੋਂ ਅਸਤੀਫੇ ਲਿਖਾ ਲਏ ਸੀ, ਅਸਤੀਫੇ ਪ੍ਰਵਾਨ ਕਰ ਲਏ, ਯਾਨੀ ਕੱਢੇ ਨੀ, ਉਹਨਾਂ ਤੋਂ ਅਸਤੀਫੇ ਲਿਖਾ ਕੇ ਤੇ ਪ੍ਰਵਾਨ ਕਰਦੇ ਤਰੀਕਾ ਲੱਭ ਲਿਆ। ਹੁਣ ਉਸ ਤਰੀਕੇ ਤੋਂ ਬਾਅਦ ਫਿਰ ਚੰਪਤ ਰਾਏ ਦਾ ਬਿਆਨ ਆਇਆ ਸੀ ਕਿ ਮੈਂ ਅਜੇ ਕੁਛ ਨੀ ਕਹਿਣਾ ਚਾਹੁੰਦਾ, ਇੱਕ ਐਸ ਆਈ ਟੀ ਬਣੀ ਜਾਂਚ ਕਰਦੀ, ਉਹਦੀ ਰਿਪੋਰਟ ਆਉਣ ਤੋਂ ਬਾਅਦ ਮੈਂ ਬੋਲੂੰਗਾ। ਕੱਲ ਉਸ ਰਿਪੋਰਟ ਦਾ ਕਿ ਸਾਜਾ ਤੇ ਚੰਪਤ ਰਾਏ ਦੇ ਬਾਰੇ ਅਜੇ ਕੁਛ ਨੀ ਗਾ। ਉਹਦੇ ਨਾਲ ਦਾ ਜਿਹੜਾ ਸੀਨੀਅਰ ਟਰਸਟੀ ਜਿਹਦਾ ਅਸਤੀਫਾ ਪ੍ਰਵਾਨ ਕੀਤਾ ਜਾ ਚੁੱਕਾ ਮਿਸਰਾ, ਉਹਦੇ ਬਾਰੇ ਸਾਫ਼ ਆਖਿਆ ਗਿਆ ਕਿ ਚੋਰੀ ਵਾਲੇ ਗੈਂਗ ਦੀ ਅਗਵਾਈ ਉਹ ਕਰਦਾ ਸੀ। ਇਹਦੇ ਨਾਲ ਜਿਹੜੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ, ਉਹਨਾਂ ਚ ਬਹੁਤ ਵੱਡਾ ਖੁਲਾਸਾ ਕੱਲ ਇਹ ਹੋਇਆ ਕਿ ਉੱਥੇ ਜਾਅਲੀ ਰਸੀਦਾਂ ਛਪਾਈਆਂ ਗਈਆਂ ਸੀ। ਜਿਹੜਾ ਕੋਈ ਸ਼ਰਧਾਲੂ ਉੱਥੇ ਆਉਂਦਾ ਸੀ, ਪੈਸੇ ਦੇਣਾ ਚਾਹੁੰਦਾ ਸੀ, ਉਹਨਾਂ ਤੋਂ ਪੈਸੇ ਲਿਖੇ ਤੇ ਜਾਅਲੀ ਰਸੀਦਾਂ ਕੱਟ ਦਿੰਦੇ ਸੀ। ਅਗਲਾ ਖੁਸ਼ ਹੋ ਜਾਂਦਾ ਸੀ ਕਿ ਉਹਦੇ ਰਸੀਦ ਹੈ, ਉਹਦੇ ਕੋਲ ਰਸੀਦ ਹੁੰਦੀ, ਉਹ ਪਈ ਰਹਿੰਦੀ ਸੀ। ਅਸਲ ਚ ਪੈਸੇ ਉੱਥੇ ਰਾਮ ਮੰਦਿਰ ਦੀ ਪੇਟੀ ਤੱਕ ਜਾਂਦੇ ਨੀ ਸੀ, ਬਾਹਰ ਦੇ ਬਾਹਰ ਆਸੇ ਪਾਸੇ ਹੋ ਜਾਂਦੇ ਸੀ। ਤਰੀਕਾ ਉਹਨਾਂ ਨੇ ਕੀ ਵਰਤਿਆ ਕਿ ਜਿਹੜੀਆਂ ਜਾਅਲੀ ਰਸੀਦਾਂ ਛਪਾਈਆਂ ਉਹਨਾਂ ਦੇ ਉੱਤੇ ਭਗਵਾਨ ਸ਼੍ਰੀ ਰਾਮ ਮੰਦਿਰ ਲਿਖਣ ਦੇ ਬਜਾਏ ਭਗਵਾਨ ਸ਼੍ਰੀ ਰਾਮ ਮੰਦਿਰ ਖੇਤਰ ਲਿਖਤਾ। ਜਿੱਦਾਂ ਤੁਸੀਂ ਜਾਣਦੇ, ਇੱਕ ਤਾਂ ਦਿੱਲੀ ਸ਼ਹਿਰ ਆ, ਇੱਕ ਦਿੱਲੀ ਦੇ ਨਾਲ ਐਨ ਸੀ ਟੀ ਆ, ਨੈਸ਼ਨਲ ਕੈਪੀਟਲ ਦਿੱਲੀ। ਹੁਣ ਨੈਸ਼ਨਲ ਕੈਪੀਟਲ ਦਿੱਲੀ, ਉਹਦੇ ਚ ਦਿੱਲੀ ਸ਼ਹਿਰ ਵੀ ਆ ਤੇ ਆਸੇ ਪਾਸੇ ਦੇ ਕੁਝ ਪਿੰਡ ਵੀ। ਇੱਕ ਉਹਦੇ ਤੋਂ ਅੱਗੇ ਵੱਧ ਕੇ ਨੈਸ਼ਨਲ ਕੈਪੀਟਲ ਰੀਜਨ ਆ ਐਨ ਸੀ ਆਰ ਦਿੱਲੀ, ਉਹਦੇ ਵਿੱਚ ਹਰਿਆਣੇ ਦਾ ਗੁੜਗਾਓਂ ਡਿਸਟ੍ਰਿਕਟ, ਫਰੀਦਾਬਾਦ ਡਿਸਟ੍ਰਿਕਟ ਇਹ ਵੀ ਸਾਰੇ ਆਉਂਦੇ ਆ, ਸੋਨੀਪਤ ਪਾਣੀਪਤ ਵੀ ਆਉਂਦਾ। ਪਿਛਲੇ ਸਾਲ ਉਹਦੀਆਂ ਹੱਦਾਂ ਵਧਾ ਤੀਆਂ ਤੇ ਉਹਦੇ ਵਿੱਚ ਕਰਨਾਲ ਵੀ ਸ਼ਾਮਿਲ ਕਰ ਗਏ। ਹੁਣ ਕਿੱਥੇ ਦਿੱਲੀ ਤੇ ਕਿੱਥੇ ਕਰਨਾਲ ਆ, ਜਿੱਦਾਂ ਇਹ ਇਸੇ ਤਰ੍ਹਾਂ ਹੀ ਉਹਨਾਂ ਬੰਦਿਆਂ ਨੇ ਜਿਹੜੇ ਪ੍ਰਬੰਧ ਨਾਲ ਜੁੜੇ ਸੀ, ਜਿਹੜੇ ਮਾਇਆ ਇਕੱਠੀ ਕਰਨ ਦਾ ਕੰਮ ਕਰਦੇ ਸੀ, ਉਹਨਾਂ ਨੇ ਜਾਅਲੀ ਰਸੀਦਾਂ ਬਣਾ ਲਈਆਂ। ਉਹ ਜਿਹੜੀਆਂ ਜਾਅਲੀ ਰਸੀਦਾਂ ਬਣੀਆਂ ਉਹਨਾਂ ਦੇ ਉੱਤੇ ਭਗਵਾਨ ਸ਼੍ਰੀ ਰਾਮ ਮੰਦਿਰ ਖੇਤਰ ਨਾਲ ਲਿਖਤਾ, ਸ਼੍ਰੀ ਰਾਮ ਮੰਦਿਰ ਖੇਤਰ ਯਾਨੀ ਏਰੀਆ, ਉਸ ਏਰੀਏ ਦੇ ਨਾਂ ਤੇ ਰਸੀਦਾਂ ਬਣਾਈਆਂ ਤੇ ਉੱਪਰ ਲੋਗੋ ਭਗਵਾਨ ਦੇ ਮੰਦਿਰ ਵਾਲਾ ਹੀ ਛਾਪ ਲਿਆ। ਇਹਦੇ ਨਾਲ ਉਹਨਾਂ ਨੂੰ ਫਾਇਦਾ ਹੋਇਆ ਕਿ ਜਿੱਥੋਂ ਕਿਤੋਂ ਕੋਈ ਪੈਸਾ ਆਉਂਦਾ ਸੀ, ਉਹ ਪੈਸਾ ਨਾਲ ਦਾ ਨਾਲ ਬਾਹਰ ਦਾ ਬਾਹਰ ਹੀ ਲੈ ਜਾਂਦੇ ਸੀ, ਰਾਮ ਮੰਦਿਰ ਦੀ ਪੇਟੀ ਤੱਕ ਜਾਂਦਾ ਨਹੀਂ ਸੀ। ਹੁਣ ਉਹਦੇ ਚੋਂ ਇਹ ਗੱਲ ਨਿਕਲਦੀ ਪਈ ਹੈ ਕਿ ਕਿੰਨਾ ਕੁ ਪੈਸਾ ਇਹ ਹੂੰਝ ਕੇ ਆਉਣਗੇ। ਗੱਲ ਉਹ ਕਰੋੜਾਂ ਤੱਕ ਚੱਲਦੀ ਹੈ, ਕੁਝ ਰਸੀਦ ਬੁੱਕਾਂ ਫੜੀਆਂ ਗਈਆਂ ਜਿਹੜੀਆਂ ਵਰਤੀਆਂ ਗਈਆਂ, ਜਿਹਨਾਂ ਤੇ ਪੈਸੇ ਥੋੜੇ ਬਹੁਤ ਭਰੇ ਗਏ ਆ, ਯਾਨੀ ਜਿਹੜੇ ਰਸੀਦ ਅਗਲੇ ਹੁੰਦੇ ਨੇ ਉਹ ਪੂਰੀ ਕੱਟ ਦਿਓ ਤੇ ਜਿਹੜੀ ਆਪ ਰੱਖਣੀ ਆ ਉਹ ਤੋਂ ਥੋੜੇ ਬਹੁਤ ਲਿਖ ਲਓ। ਤੇ ਹਾਲਾਂਕਿ ਹੈਗੀਆਂ ਤੇ ਜਾਅਲੀ ਸੀ, ਕੀ ਫਰਕ ਪੈਂਦਾ ਸੀ, ਪੂਰਾ ਵੀ ਭਰੀ ਜਾਂਦੇ ਤਾਂ। ਦੂਸਰੇ ਪਾਸੇ ਇਹ ਆ ਕਿ ਕੁਝ ਰਸੀਦ ਬੁੱਕਾਂ ਇਹੋ ਜਿਹੀਆਂ ਕਹਿੰਦੇ ਫੜੀਆਂ ਗਈਆਂ ਜਿਹੜੀਆਂ ਅਜੇ ਅਣਵਰਤੀਆਂ ਸੀ, ਉਹਨਾਂ ਦੀ ਨੰਬਰਿੰਗ ਤੋਂ ਵੀ ਪਤਾ ਚੱਲ ਸਕਦਾ ਕਿ ਕਿੰਨੀਆਂ ਕੁ ਛਪਾਈਆਂ ਤੇ ਕਿੰਨੀ ਕੁ ਕਮਾਈ ਕੀਤੀ। ਇਹਦੇ ਨਾਲ ਜੁੜੇ ਬਾਕੀ ਮਾਮਲੇ ਜਿਹੜੇ ਭ੍ਰਿਸ਼ਟਾਚਾਰ ਦੇ ਨੇ, ਕਿ ਸੋਨਾ ਤੇ ਚਾਂਦੀ ਕਿੰਨਾ ਆਇਆ ਤੇ ਕਿੱਧਰ ਚਲਾ ਗਿਆ, ਉਹਦੇ ਚ ਕਈ ਗੱਲਾਂ ਜਿਹੜੀਆਂ ਚਰਚਾ ਚ ਆਉਂਦੀਆਂ, ਇੱਕ ਚਰਚਾ ਚ ਇਹ ਵੀ ਮੁੜ ਮੁੜ ਕੇ ਆ ਰਹੀ ਹੈ ਕਿ ਅਟਲ ਬਿਹਾਰੀ ਵਾਜਪੇਈ ਜਦੋਂ ਪ੍ਰਧਾਨ ਮੰਤਰੀ ਹੁੰਦੇ ਸੀ, ਉਹਨਾਂ ਦੇ ਨਾਲ ਡਿਪਟੀ ਪ੍ਰਧਾਨ ਮੰਤਰੀ ਹੁੰਦਾ ਸੀ ਲਾਲ ਕ੍ਰਿਸ਼ਨ ਅਡਵਾਨੀ, ਉਹਦੇ ਪਰਿਵਾਰ ਦੀ ਇੱਕ ਬੀਬੀ, ਸ਼ਾਇਦ ਉਹਨਾਂ ਦੀ ਨੂੰਹ ਸੀ, ਉਹ ਨਾਰਾਜ਼ ਹੋ ਗਈ ਤੇ ਉਹਨੇ ਜਿਹੜੀ ਵਾਜਪੇਈ ਸਾਹਿਬ ਨੂੰ ਉਹਦੇ ਚਿੱਠੀ ਲਿਖੀ ਸੀ, ਉਹ ਚਿੱਠੀ ਨੂੰ ਲੁਕਾ ਦਿੱਤਾ ਗਿਆ ਪਰ ਅਜੇ ਵੀ ਨੈਟ ਤੇ ਕਿਤੇ ਨਾ ਕਿਤੇ ਮਿਲ ਜਾਂਦੀ ਆ। ਉਹ ਚਿੱਠੀ ਚ ਖੁਲਾਸੇ ਕੀਤੇ ਗਏ ਸੀ ਕਿ ਭ੍ਰਿਸ਼ਟਾਚਾਰ ਤਾਂ ਉਦੋਂ ਸ਼ੁਰੂ ਹੋ ਗਿਆ ਸੀ ਰਾਮ ਮੰਦਿਰ ਬਣਾਉਣ ਵਾਸਤੇ ਬਾਬਰੀ ਮਸਜਿਦ ਢਾਉਣ ਲਈ, ਰਾਮ ਰਥ ਤੋਰਿਆ ਤੇ ਉਸ ਰਥ ਦੀ ਅਗਵਾਈ ਲਾਲ ਕ੍ਰਿਸ਼ਨ ਅਡਵਾਨੀ ਨੇ ਕੀਤੀ, ਯਾਨੀ ਪਿੰਡ ਬਜਟ ਤੋਂ ਪਹਿਲਾਂ ਹੀ ਚੋਰੇ ਚੱਕੇ ਉਹਦੇ ਨਾਲ ਜੁੜ ਗਿਆ ਸੀ, ਇਹ ਕੰਮ ਉਦੋਂ ਤੋਂ ਚੱਲਦਾ ਆ ਗਿਆ।
0: ਜੀ ਪੰਨੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ 2020 ਚ ਜਨਤਕ ਹੋਇਆ ਸੀ, ਜਿਹਦੇ ਚ ਗੱਲ ਕਹੀ ਸੀ ਕਿ 2013 ਤੋਂ ਲੈ ਕੇ 15 ਤੱਕ ਜਿਹੜੇ ਸਰੂਪਾਂ ਦੀ ਛਪਾਈ ਹੋਈ ਹੈ ਉਹ ਰੈਕਟ ਦੇ ਨਾਲ

0: ਮੀਲ ਨਹੀਂ ਖਾਂਦੇ। ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਟੀਮ ਹੈ ਉਹ ਅੰਮ੍ਰਿਤਸਰ ਦੇ ਗੁਰਦੁਆਰਾ ਰਾਮਸਰ ਸਾਹਿਬ ਪਹੁੰਚ ਗਈ ਹੈ। ਕੀ ਹੈ ਜੀ ਮਾਮਲਾ, ਕਿੱਥੇ ਤੱਕ ਗੱਲ ਪਹੁੰਚੀ ਹੈ?
1: ਗੁਰਦੁਆਰਾ ਰਾਮਸਰ ਸਾਹਿਬ ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਜਾਂਦੇ ਪ੍ਰਿੰਟਿੰਗ ਪ੍ਰੈਸ ਆ, ਉੱਥੇ ਉੱਥੇ ਸੰਭਾਲ ਕੀਤੀ ਜਾਂਦੀ ਹੈ ਤੇ ਉੱਥੋਂ ਹੀ ਅੱਗੇ ਜਿਹਨੂੰ ਕਿਸੇ ਨੂੰ ਦੇਣੇ ਹੁੰਦੇ ਉਹ ਦਿੱਤੇ ਜਾਂਦੇ ਆ, ਜਾਂ ਜਿੱਦਾਂ ਦੇਣੇ ਨੀ ਭੇਜਣੇ ਉੱਥੋਂ ਭੇਜੇ ਜਾਂਦੇ ਆ ਪਾਲਕੀਆਂ ਵਰਗੀਆਂ ਬੱਸਾਂ ਬਣਾ ਕੇ। ਇਹ ਸਾਰਾ ਕੁਝ ਉੱਥੋਂ ਦਾ। ਉੱਥੇ ਕੱਲ ਟੀਮ ਚਲੀ ਗਈ, ਉਹ ਪੁੱਛ ਪੜਤਾਲ ਕਰਕੇ ਆਏ, ਕਹਿੰਦੇ ਆ ਕੁਝ ਨਾ ਰਿਕਾਰਡ ਵੀ ਵੇਖਿਆ, ਰਿਕਾਰਡ ਸ਼੍ਰੋਮਣੀ ਕਮੇਟੀ ਨੇ ਵਿਖਾਇਆ ਕਿ ਨਹੀਂ ਵਿਖਾਇਆ, ਜੇ ਵਿਖਾਇਆ ਤੇ ਪੂਰਾ ਵਿਖਾਇਆ ਕਿ ਅਧੂਰਾ ਵਿਖਾਇਆ, ਇਹਦਾ ਤੇ ਅਜੇ ਕਿਸੇ ਨੂੰ ਪਤਾ ਨੀ, ਪਰ ਕੁਝ ਨਾ ਕੁਝ ਉਹ ਕਰਕੇ ਆਏ ਨੇ। ਤੇ ਤੁਹਾਡੀ ਗੱਲ ਠੀਕ ਹੈ ਕਿ ਇੰਨਾ ਪੁਰਾਣਾ ਕੇਸ ਹੈ, ਇਸ ਕੇਸ ਦੇ ਵਿੱਚ ਵੀ ਕਈ ਉਤਾਰ ਚੜਾਅ ਹੈ। ਪਹਿਲਾਂ ਜਦੋਂ ਪਤਾ ਲੱਗਾ ਇੰਨੇ ਸਰੂਪ ਗਾਇਬ ਹੈ, ਰੌਲਾ ਪੈ ਗਿਆ, ਉਦੋਂ ਅਕਾਲੀ ਲੀਡਰਸ਼ਿਪ ਚੁੱਪ ਕਰ ਗਈ, ਦਬਾਅ ਉਠਾ ਗਏ। ਇਹਨਾਂ ਨੇ ਇੱਕ 3 ਮੈਂਬਰੀ ਕਮੇਟੀ ਬਣਾ ਦਿੱਤੀ ਜਿਹਦੇ ਵਿੱਚ ਹਾਈ ਕੋਰਟ ਦੀ ਇੱਕ ਰਿਟਾਇਰਡ ਜੱਜ ਸਿੱਖ ਬੀਬੀ ਸੀ, ਉਹਦਾ ਨਾਂ ਪਾਇਆ ਕਿ ਉਹ ਇਸ ਜਾਂਚ ਟੀਮ ਦੀ ਆਗੂ ਹੋਵੇਗੀ। ਉਹ ਪੰਜਾਬ ਵਿੱਚ ਨਹੀਂ, ਕਿਸੇ ਦੂਜੇ ਸੂਬੇ ਸੀ, ਉਹਨੇ ਉੱਥੋਂ ਸੁਣਿਆ ਭੇਜਤਾ ਕਿ ਮੈਂ ਨਹੀਂ ਬਣਦੀ। ਸਾਰੇ ਸਮਝਦੇ ਆ ਕਿ ਉਹ ਇਸ ਗੱਲ ਤੋਂ ਸ਼ਾਇਦ ਇਸ ਕਰਕੇ ਪੱਲਾ ਛੁਡਾ ਗਈ ਕਿ ਇੱਥੇ ਕੱਲ੍ਹ ਨੂੰ ਪਤਾ ਨਹੀਂ ਨਾ ਕੀ ਕੁਛ ਕਰਨਾ, ਤੇ ਇਹਦੇ ਚ ਰੌਲੇ ਪੈਂਦੇ ਹੁੰਦੇ ਆ, ਬਿਹਤਰ ਆ ਬਾਹਰ ਰਹਿ ਲਓ। ਫਿਰ ਉਹਨਾਂ ਨੇ ਇੱਕ ਵਕੀਲ ਦੀ ਅਗਵਾਈ ਜੋ ਟੀਮ ਬਣਾ ਦਿੱਤੀ, ਉਸ ਟੀਮ ਨੇ ਪੜਤਾਲ ਕੀਤੀ, ਉਹਨੇ ਜਿਹੜੀਆਂ ਗੱਲਾਂ ਸਾਹਮਣੇ ਲਿਆਂਦੀਆਂ ਉਹਦੇ ਮੁਤਾਬਕ ਤਾਂ ਸੀ ਕਿ ਉਹਨਾਂ ਦਾ ਚਾਰਟਰਡ ਅਕਾਊਂਟੈਂਟ ਵੀ ਖੜੇ ਪੈਰੀ ਵੀ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ, ਉੱਥੋਂ ਕਰੋੜਾਂ ਰੁਪਇਆ ਵਾਪਸ ਲੈਣਾ ਚਾਹੀਦਾ ਸੀ, ਉਹਨੇ ਲਿਖ ਕੇ ਵੀ ਭੇਜਿਆ ਉਹ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਵਾਨ ਵੀ ਕਰ ਲਏ। ਇਹਦੇ ਬਾਵਜੂਦ ਉਸ ਚਾਰਟਰਡ ਅਕਾਊਂਟੈਂਟ ਤੋਂ ਅੱਜ ਤੱਕ ਪੈਸੇ ਨਹੀਂ ਲਏ, ਤੇ ਅਜੇ ਵੀ ਸ਼੍ਰੋਮਣੀ ਕਮੇਟੀ ਦੇ ਆਡਿਟ ਦਾ ਕੰਮ ਉਸੇ ਦੀ ਕੰਪਨੀ ਕਰਦੀ ਹੈ ਜਿਹਦੇ ਤੋਂ ਪੈਸੇ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਲੈ ਜਾਂਦੇ, ਅਸਲ ਵਿੱਚ ਕਿਸੇ ਵੱਡੇ ਅਕਾਲੀ ਲੀਡਰ ਦੇ ਕਾਰੋਬਾਰ ਦਾ ਆਡਿਟ ਉਹ ਕਰਦਾ, ਇਹ ਵੀ ਰੌਲਾ ਪੈਂਦਾ ਰਿਹਾ। ਫਿਰ ਉਦੋਂ ਦੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੋਂ ਕੂਕ ਕੂਕ ਕੇ ਆਖਿਆ ਇਹਨੇ ਸਰੂਪ ਗਾਇਬ ਹੋ ਗਿਆ, ਤੁਹਾਨੂੰ ਨੀਂਦ ਕਿੱਦਾਂ ਆ ਗਈ, ਗੁਰੂ ਸਾਹਿਬ ਦੇ ਸਰੂਪ ਗਾਇਬ ਹੈ। ਕੁਝ ਲੋਕਾਂ ਨੂੰ ਉਹਨੇ ਸੁਣੇ ਬਹੁਤ ਸਜਾਵਾਂ ਵੀ ਲਾਤੀਆਂ, ਕੋਈ ਹੁਕਮ ਵੀ ਜਾਰੀ ਕਰਤੇ। ਉਸ ਵਕਤ ਦੀ ਸਾਰੀ ਸ਼੍ਰੋਮਣੀ ਕਮੇਟੀ ਨੂੰ ਆਖਿਆ ਪਾਠ ਕਰਦੇ ਕਰਦੇ ਜਾਓ, ਸਾਰੇ ਗੁਰੂ ਘਰ ਦੀ ਪਰਿਕਰਮਾ ਕਰਕੇ ਆ, ਇਹ ਵੀ ਕਰਵਾ ਤਾ। ਮੁੜ ਕੇ ਦੂਜੇ ਪਾਸੋਂ ਦਬਾਅ ਪਿਆ, ਇੱਕ ਹਫਤੇ ਬਾਅਦ ਉਹਨੇ ਬਿਆਨ ਬਦਲਿਆ, ਕਹਿੰਦਾ ਜੀ ਐਵੇਂ ਰੌਲਾ ਪਾਈ ਜਾਂਦਾ ਸਰੂਪ ਗਾਇਬ ਹੋ ਗਏ, ਸਰੂਪ ਤੇ ਕੋਈ ਗਾਇਬ ਹੀ ਨਹੀਂ। ਉਹਨੂੰ ਇਹ ਆਖਿਆ ਗਿਆ ਕਿ ਤੁਸੀਂ ਤੇ ਆਖਿਆ ਸੀ ਕਿ ਗਾਇਬ ਹੋਏ ਆ, ਉਹ ਆਪਣੀਆਂ ਗੱਲਾਂ ਤੋਂ ਹੀ ਮੁਕਰ ਗਿਆ, ਜਹੇਦਾਰ ਵੀ ਏਦਾਂ ਦੇ ਹੁੰਦੇ। ਫਿਰ ਬਾਕੀ ਦੀਆਂ ਸਾਰੀਆਂ ਗੱਲਾਂ ਵੀ ਗੋਲ ਹੋ ਗਈਆਂ। ਔਰ ਹੁਣ ਵਾਲੀ ਨਵੀਂ ਸਰਕਾਰ ਆਈ ਤੋਂ ਬਾਅਦ ਮੁੱਦਾ ਉੱਠਦਾ ਸੀ, ਜਿਹਨਾਂ ਨੇ ਫਿਰ ਸਰੂਪ ਉਹਨਾਂ ਚੋਂ ਕੁਛ ਲੱਭ ਲਿਆ। ਮਿਸਾਲ ਦੇ ਤੌਰ ਤੇ ਬੰਗੇ ਲੱਗ ਗਏ ਇੱਕ ਧਰਮ ਸਥਾਨ ਤੇ ਸਰੂਪ ਪਏ ਆ, ਜਿਹੜਾ ਸਿੱਖਾਂ ਦਾ ਧਰਮ ਸਥਾਨ ਨਹੀਂ ਇੱਕ ਵੱਖਰਾ ਡੇਰਾ, ਉੱਥੇ ਲੋਕਾਂ ਦੀ ਆਸ ਪੈ, ਬਹੁਤ ਸਾਰੇ ਖੰਡ ਪਾਠ ਚੱਲਦੇ ਆ, ਕਦੇ 30-40 ਖੰਡ ਪਾਠ ਕਿੱਥੇ ਚੱਲਦੇ, ਮੈਂ ਤਾਂ ਕਦੇ ਗਿਆ ਹੀ, ਮੈਨੂੰ ਪਤਾ ਨੀ ਪਤਾ। ਪਰ ਉਹਨਾਂ ਕੋਲ ਸਰੂਪ ਕਿੱਥੋਂ ਆਏ? ਪਤਾ ਲੱਗਾ ਕਿ ਲਾਗੇ ਇੱਕ ਪਿੰਡ ਦੇ ਵਿੱਚ 2 ਗੁਰਦੁਆਰੇ ਆ, ਉਹਨਾਂ ਗੁਰਦੁਆਰਿਆਂ ਚ ਬਹੁਤੀ ਲੋੜ ਨਹੀਂ ਸੀ, ਇੱਕ ਗੁਰਦੁਆਰੇ ਨੂੰ 20 ਸਰੂਪ ਜਾਰੀ ਕਰ ਦਿੱਤੇ ਗਏ, ਦੂਸਰੇ ਗੁਰਦੁਆਰੇ ਨੂੰ 30 ਕਰ ਦਿੱਤੇ ਗਏ। ਸਵੇਰੇ ਜਾਰੀ ਕੀਤੇ, ਸ਼ਾਮ ਨੂੰ ਉਹ ਸਰੂਪ ਉੱਥੋਂ ਡੇਰੇ ਚ ਚਲੇ ਗਏ। ਜਿਹੜੇ ਸਰੂਪ ਗੁਰਦੁਆਰੇ ਨੂੰ ਜਾਰੀ ਕੀਤੇ ਗਏ ਉਹ ਡੇਰੇ ਨੂੰ ਕਿੱਦਾਂ ਚਲੇ ਗਏ? ਕਹਿੰਦੇ ਜੀ ਸਾਡੇ ਕੋਲ ਸੰਭਾਲ ਦਾ ਪ੍ਰਬੰਧ ਨਹੀਂ, ਸੋ ਤਾਂ ਦੇਖੇ ਉਹਨਾਂ ਕੋਲ ਪ੍ਰਬੰਧ ਹੈ, ਜੇ ਤੁਹਾਡੇ ਕੋਲ ਸੰਭਾਲ ਦਾ ਪ੍ਰਬੰਧ ਨਹੀਂ ਤੇ 20-30 ਕੱਟੇ ਜਾਰੀ ਕਿਉਂ ਕਰਾਇਆ? ਬਹੁਤ ਸਾਰੀਆਂ ਗੱਲਾਂ ਜਿਹਨਾਂ ਦੀ ਪੜਤਾਲ ਪੜਤਾਲ ਚੱਲਦੀ ਪਈ ਹੈ। ਹੁਣ ਕਮੇਟੀ ਦੀ ਟੀਮ ਬਣੀ, ਉਹ ਕੱਲ ਜਾ ਕੇ ਉੱਥੋਂ ਗੇੜਾ ਮਾਰ ਕੇ ਆਏ, ਪਤਾ ਨੀ ਕੋਈ ਲੱਭਦਾ ਕਿ ਨਹੀਂ ਲੱਭਦਾ। ਅੱਗੇ ਤਾਂ ਜਦੋਂ ਇਹ ਟੀਮ ਜਾਂਦੀ ਸੀ ਪੜਤਾਲ ਕਰਨ, ਹਰ ਵਾਰੀ ਬੜੀ ਟੈਨਸ਼ਨ ਹੁੰਦੀ ਸੀ, ਇਸ ਵਾਰੀ ਟੈਨਸ਼ਨ ਕੋਈ ਨਹੀਂ ਦਿਸੀ, ਜਾਂ ਤਾਂ ਵਿਰੋਧ ਕਰਨ ਵਾਲੇ ਕਮਜ਼ੋਰ ਹੋ ਗਏ, ਜਾਂ ਟੀਮ ਇੰਨੀ ਹਲੀਮੀ ਨਾਲ ਕੰਮ ਕਰਦੀ ਆ ਕਿ ਕਿਸੇ ਨੂੰ ਕੋਈ ਗੁੱਸਾ ਨਹੀਂ, ਪਰ ਕੱਲ ਕਿਸੇ ਕਿਸੇ ਦੀ ਟੈਨਸ਼ਨ ਸਾਹਮਣੇ ਨਹੀਂ ਆਈ
0: ਜੀ। ਇਸ ਮਾਮਲੇ ਚ ਤਾਂ ਟੈਨਸ਼ਨ ਨਹੀਂ ਹੈ ਨਜ਼ਰ ਆਈ, ਪਰ ਪੰਜਾਬ ਕਾਂਗਰਸ ਦਾ ਮਸਲਾ ਦੇਖੀਏ ਤੇ ਟੈਨਸ਼ਨ ਹੀ ਟੈਨਸ਼ਨ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿੰਦੇ ਨੇ ਕਿ ਸਭ ਕੁਛ ਅੱਛਾ ਹੈ ਕਾਂਗਰਸ ਦੇ ਵਿੱਚ, ਪਰ ਜੇ ਚਰਨਜੀਤ ਚੰਨੀ ਦਾ ਮੂੰਹ ਦੇਖੀਏ ਤੇ ਲੱਗਦਾ ਹੈ ਕਿ ਕੁਛ ਵੀ ਨਹੀਂ ਅੱਛਾ। ਕੀ ਇਸ ਵੇਲੇ ਹੋ ਰਿਹਾ ਜੀ ਪੰਜਾਬ

0: ਕਾਂਗਰਸ ਦੇ ਵਿੱਚ।
1: ਚਲੋ ਜੀ, ਸਿੰਘ ਚੰਨੀ ਉਸਨੇ ਕੁਛ ਦਿਨਾਂ ਤੋਂ ਜਿਆਦਾ ਸਖਤ ਸਟੈਂਡ ਲਈ ਬੈਠੇ ਸੀ, ਕੱਲ ਉਹਨਾਂ ਦਾ ਸਟੈਂਡ ਇਕਦਮ ਹੀ ਨਰਮ ਹੋ ਗਿਆ। ਹੁਣ ਤੱਕ ਤੇ ਉਹ ਕਹਿੰਦੇ ਸੀ ਨਾ ਰਾਜੇ ਬੜੇ ਬਿਨਾਂ ਗੱਲ ਕਰਨੀ, ਇਹਨੇ ਪਾਰਟੀਆਂ ਬੇੜੇ ਗੱਲ ਕਰਤਾ, ਨਾ ਉਹ ਕਹਿੰਦੇ ਸੀ ਕਿ ਜਿਹੜਾ ਕੇਂਦਰ ਤੋਂ ਇੰਚਾਰਜ ਆਉਂਦਾ ਛੱਤੀਸਗੜ੍ਹ ਦਾ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਉਹਦੇ ਨਾਲ ਗੱਲ ਕਰਨੀ। ਕਹਿੰਦੇ ਸੀ ਇਸੇ ਨੇ ਪੌੜੇ ਪਾਏ, ਇਹਨੇ ਸੈਂਟਰ ਨੂੰ ਜਾ ਕੇ ਗੁੰਮਰਾਹ ਕੀਤਾ, ਅਸਲੀ ਰਿਪੋਰਟਾਂ ਉਸ ਤੱਕ ਪਹੁੰਚਾਈਆਂ ਨੀ। ਹੁਣ ਕੱਲ ਪਹਿਲੀ ਵਾਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਅਸੀਂ ਭੁਪੇਸ਼ ਬਘੇਲ ਨੂੰ ਵੀ ਮਿਲਾਂਗੇ, ਲੀਡਰਸ਼ਿਪ ਤੇ ਸਾਡੀ ਆ, ਅਸੀਂ ਕਾਂਗਰਸ ਪਾਰਟੀ ਦੇ ਪਾਸੇ ਜਾ ਸਕਦੇ, ਰਾਹੁਲ ਗਾਂਧੀ ਸਾਡਾ ਪ੍ਰਧਾਨ ਹੈ, ਜੋ ਹੁਕਮ ਕਰੇਗਾ ਮੰਨਾਂਗੇ। ਤੇ ਜੇ ਇਹੋ ਗੱਲ ਮੰਨਣੀ ਸੀ ਤੇ ਇੰਨੇ ਤੇ ਰੌਲਾ ਪਾਉਣ, ਇਹਨਾਂ ਨੇ ਦਵਾਈ ਪਾਉਣ ਦੀ ਕੀ ਲੋੜ ਸੀ? ਦਵਾਈਆਂ ਪਾ ਕੇ ਵੱਡੀਆਂ ਵੱਡੀਆਂ ਮੀਟਿੰਗਾਂ ਆਪੋ ਚ ਇੱਕ ਦੂਜੇ ਦੇ ਖਿਲਾਫ ਕਰਕੇ ਅੱਜ ਹੁਣ ਇੱਥੇ ਪਹੁੰਚ ਗਿਆ ਕਿ ਜੋ ਸਾਨੂੰ ਕਹਿਣਗੇ ਉਹ ਅਸੀਂ ਮੰਨਾਂਗੇ, ਤੇ ਪਹਿਲਾਂ ਗੱਲ ਸੰਭਾਲੀ ਜਾ ਸਕਦੀ ਸੀ। ਅੱਗੋਂ ਪੰਜਾਬ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ, ਆਮ ਪ੍ਰਭਾਵ ਇਹ ਹੈ ਕਿ ਚੋਣਾਂ ਨਵੰਬਰ ਚ ਹੋ ਜਾਣੀਆਂ, ਤੇ ਜੇ ਨਵੰਬਰ ਨੂੰ ਮੰਨੀਏ, ਹਾਲਾਂਕਿ ਹੋਣੀਆਂ ਤੇ ਚਾਹੀਦੀਆਂ ਮਾਰਚ ਵਿੱਚ, ਪਰ ਇਸ ਵਾਰੀ ਚੋਣ ਕਮਿਸ਼ਨ ਅਗੇਤੀਆਂ ਚੋਣਾਂ ਕਰਾਉਣਾ ਚਾਹੁੰਦਾ, ਕਿਉਂਕਿ ਜਦੋਂ ਚੋਣਾਂ ਬਣਦੀਆਂ ਉਦੋਂ ਉੱਥੇ ਮਰਦਮਸ਼ੁਮਾਰੀ ਚੱਲਦੀ ਹੋਣੀ ਹੈ, ਜਿਹੜੀ ਜਨਗਣਨਾ ਜਿਹਨੂੰ ਆਪਾਂ ਕਹਿ ਦਿੰਦੇ, ਉਹਦੇ ਵਿੱਚ ਲੋਕ ਰੁੱਝੇ ਹੋਣਗੇ, ਇਸ ਕਰਕੇ ਉਹ ਤੋਂ ਬਚਣ ਲਈ ਚੋਣ ਕਮਿਸ਼ਨ ਅਗੇਤੀਆਂ ਚੋਣਾਂ ਕਰਾਉਣੀਆਂ ਚਾਹੁੰਦਾ। ਤੇ ਜੇ ਨਵੰਬਰ ਚ ਹੋਣੀਆਂ ਹੋਣ ਤੇ ਇਸ ਜੁਲਾਈ ਤੋਂ ਹੁਣ ਹਿਸਾਬ ਲਾ ਲਈਏ, ਜੁਲਾਈ ਤਾਂ ਚੌਥਾ ਹਿੱਸਾ ਨਿਕਲ ਗਿਆ, ਥੋੜਾ ਰਹਿ ਗਿਆ ਬਸ, ਅੱਗੋਂ ਅਗਸਤ ਤੇ ਸਤੰਬਰ ਤੇ ਅਕਤੂਬਰ ਤਿੰਨ ਮਹੀਨੇ ਰਹਿ ਗਏ। ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਵੀ ਇਸ ਪਾਰਟੀ ਨੂੰ ਕੰਮ ਕਰਕੇ ਲੋਕਾਂ ਚ ਜਾਣਾ ਚਾਹੀਦਾ ਸੀ ਤਾਂ ਕਿ ਅਗਲੇ ਚੋਣ ਲੜ ਸਕਣ, ਪਰ ਇਹਨਾਂ ਨੇ ਬਹੁਤ ਸਾਰਾ ਵਕਤ ਪਹਿਲਾਂ ਜਾਇਆ ਕਰਤਾ। ਹੁਣ ਇਹਨਾਂ ਦੇ ਚੰਨੀ ਵੜਿੰਗ ਦੇ ਝੋੜੇ ਵਿੱਚ ਵੀ ਇੱਕ ਮਹੀਨਾ ਲੰਘ ਗਿਆ, ਇੱਕ ਮਹੀਨਾ ਲੰਘਾਉਣ ਤੋਂ ਬਾਅਦ ਕੱਲ ਚੰਨੀ ਨੇ ਕਹਿਤਾ ਕਿ ਮੈਂ ਕੇਂਦਰ ਦਾ ਲੀਡਰ ਜਿਹੜਾ ਸਾਡਾ ਇੰਚਾਰਜ ਬਣਾਇਆ ਭੁਪੇਸ਼ ਬਘੇਲ, ਉਹਦੇ ਨਾਲ ਮਿਲਣ ਨੂੰ ਤਿਆਰ ਹੈ, ਗੱਲ ਕਰਨ ਨੂੰ ਤਿਆਰ ਹੈ। ਉਹ ਤਾਂ ਪਿਛਲੇ ਚਾਰ ਦਿਨਾਂ ਤੋਂ ਆਉਂਦਾ ਸੀ, ਬਲਕਿ ਪਰਸੋਂ ਜਦੋਂ ਉਹਨੇ ਬਿਆਨ ਦਿੱਤਾ ਸੀ ਕਿ ਅਸੀਂ ਕੋਈ ਪ੍ਰਧਾਨ ਨਹੀਂ ਬਦਲਣਾ, ਪ੍ਰਧਾਨ ਤੇ ਰਾਜਾ ਬੜਿੰਗੀ ਰਹੂਗਾ, ਨਾਲ ਹੀ ਉਹਨੇ ਕਹਿਤਾ ਸੀ ਇਹ ਕੋਈ ਗੁੱਡੇ ਗੁੱਡੀ ਦੀ ਖੇਡ ਥੋੜੀ ਹੈ ਕਿ ਰੋਜ਼ ਹੀ ਅਸੀਂ ਪ੍ਰਧਾਨ ਬਦਲ ਲੱਗੀਏ। ਉਦੋਂ ਸਮਝਿਆ ਜਾਂਦਾ ਸੀ ਕਿ ਹੁਣ ਚਰਨਜੀਤ ਸਿੰਘ ਚੰਨੀ ਬਹੁਤ ਭੜਕੂਗਾ, ਪਰ ਚੰਨੀ ਭੜਕਿਆ ਕੋਈ ਨੀ, ਕੱਲ ਉਲਟਾ ਦਬਾਅ ਉਹਦੇ ਤੇ ਪੈ ਗਿਆ ਤੇ ਉਹਨੇ ਕਹਿਤਾ ਕਿ ਅਸੀਂ ਤਾਂ ਕੇਂਦਰੀ ਕਮਾਂਡ ਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਰਾਹੁਲ ਗਾਂਧੀ ਨਾਲ ਵੀ, ਕਿ ਉਹਨਾਂ ਦੇ ਭੇਜੇ ਹੋਏ ਕੇਂਦਰੀ ਇੰਚਾਰਜ ਨਾਲ ਵੀ ਗੱਲ ਕਰਾਂਗੇ। ਉਹਦੇ ਤੋਂ ਬਾਅਦ ਅੱਜ ਹੁਣ ਜਿਹੜੀਆਂ ਖ਼ਬਰਾਂ ਆ ਰਹੀਆਂ ਉਹ ਇਹੋ ਹੀ ਆ ਕਿ ਅੱਜ ਸ਼ਾਇਦ ਚਰਨਜੀਤ ਸਿੰਘ ਚੰਨੀ ਕੇਂਦਰ ਦੇ ਇੰਚਾਰਜ ਨਾਲ ਗੱਲ ਕਰੂਗਾ ਤੇ ਸਾਰੇ ਰੌਲੇ ਰੱਪੇ ਨੂੰ ਠੱਪਣ ਦਾ ਯਤਨ ਕਰਨਗੇ।
0: ਜੀ ਪਰਸਬ, ਹਰਿਆਣੇ ਦਾ ਇੱਕ PCS ਅਫਸਰ ਫੜਿਆ ਗਿਆ ਜੀ, ਉਹਦੀਆਂ ਤਾਰਾਂ ਜਿਹੜੀਆਂ ਨੇ ਕਹਿੰਦੇ ਪਰਲ ਗਰੁੱਪ ਨਾਲ ਜੁੜਦੀਆਂ ਸੀ, ਕੀ ਹੈ ਜੀ ਅਸਲ ਕਹਾਣੀ?
1: ਜਿਹੜੇ ਅਫਸਰ ਦੀ ਤੁਸੀਂ ਗੱਲ ਕਰਦੇ ਹੋ ਉਹ DRO ਰੈਂਕ ਦਾ, ਜਿੱਦਾਂ ਸਾਡੇ PCS ਅਫਸਰ ਹੁੰਦੇ ਉਸੇ ਤਰ੍ਹਾਂ ਹਰਿਆਣੇ ਚ HCS ਨੇ, ਹਰਿਆਣਾ ਸਿਵਲ ਸਰਵਿਸ, ਉਹ SDM ਰੈਂਕ ਕਹਿ ਲੋ ਜਾਂ DRO ਡਿਸਟ੍ਰਿਕਟ ਰੈਵਨਿਊ ਅਫਸਰ ਹੁੰਦੇ, ਜਿਹਨੂੰ ਅਸੀਂ ਜ਼ਿਲ੍ਹਾ ਮਾਲ ਅਫਸਰ ਕਹਿੰਦੇ ਹਾਂ, ਉਹ ਕਹਿ ਲੋ ਉਹਦੀ ਡਿਊਟੀ ਲੱਗੀ ਸੀ LAO ਦੇ ਤੌਰ ਤੇ। LAO ਹੁੰਦਾ ਜਿਹੜਾ ਲੈਂਡ ਐਕੁਜੀਸ਼ਨ ਅਫਸਰ, ਜਿਹੜਾ ਸਰਕਾਰ ਨੇ ਕਿਤੇ ਜ਼ਮੀਨਾਂ ਅਕਵਾਇਰ ਕਰਨੀਆਂ ਹੋਣ ਜਾਂ ਅਕਵਾਇਰ ਕੀਤੀਆਂ ਜ਼ਮੀਨਾਂ ਸੰਭਾਲਣੀਆਂ ਹੋਣ, ਉਹ ਸਾਰੀ ਜ਼ਿੰਮੇਵਾਰੀ ਇਹੋ ਜਿਹੇ ਅਫਸਰ ਦੀ ਹੁੰਦੀ ਆ ਜਿਹਨੂੰ ਅਸੀਂ LAO ਕਹਿੰਦੇ ਹਾਂ। ਹਰਿਆਣਾ ਸਰਕਾਰ ਦਾ ਜਿਹੜਾ LAO ਪੰਚਕੂਲੇ ਚ ਲੱਗਾ ਸੀ, ਜਿੱਦਾਂ ਸਾਡਾ ਚੰਡੀਗੜ੍ਹ ਦੇ ਲਹਿੰਦੇ ਪਾਸੇ ਮੋਹਾਲੀ ਆ, ਇਸ ਵੇਲੇ ਪੌਣੀ ਰਾਜਧਾਨੀ, ਉਸੇ ਤਰ੍ਹਾਂ ਹੀ ਉਹਨਾਂ ਦਾ ਪੰਚਕੂਲਾ, ਉਹ ਚੜ੍ਹਦੇ ਪਾਸੇ ਉਹਨਾਂ ਕੋਲ, ਉੱਥੇ ਬਹੁਤੇ ਦਫ਼ਤਰ ਚੱਲਦੇ ਆ। ਜਿਹੜਾ ਪੰਚਕੂਲਾ ਜ਼ਿਲ੍ਹਾ ਹੈਡਕੁਆਰਟਰ ਦਾ ਇੰਚਾਰਜ ਸੀ ਰੈਵਨਿਊ ਦਾ, ਲੈਂਡ ਐਕੁਜੀਸ਼ਨ ਅਫਸਰ ਸੀ, ਉਹਨੂੰ ਕੱਲ ਪੁਲਿਸ ਨੇ ਕਹਿੰਦੇ ਗ੍ਰਿਫ਼ਤਾਰ ਕਰ ਲਿਆ। ਉਹਦੇ ਉੱਤੇ ਦੋਸ਼ ਇਹ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ ਸੀ ਪਰਜ਼ ਗ੍ਰੀਨ ਕੰਪਨੀ ਵਾਲਾ, 60,000 ਕਰੋੜ ਦਾ ਘਪਲਾ ਸੀ, 70,000 ਕਰੋੜ ਦਾ ਸੀ, 1,00,000 ਕਰੋੜ ਦਾ ਸੀ, ਅੱਜ ਤੱਕ ਉਹਦਾ ਪਤਾ ਨਹੀਂ ਲੱਗ ਸਕਿਆ। ਉਸ ਬੰਦੇ ਨਾਲ ਕਾਂਗਰਸੀਆਂ ਦੀਆਂ ਵੀ ਸਾਂਝਾਂ ਸੀ,

0: ਅਕਾਲੀਆਂ ਦੀਆਂ ਵੀ ਬਿਨਾਂ ਕੋਈ ਕਿਰਾਇਆ ਦਿੱਤੇ ਉੱਤੋਂ ਦੀ ਜ਼ਮੀਨ ਤੇ ਰੈਲੀ ਅਕਾਲੀਆਂ ਨੇ ਵੀ ਕਰਨੀ ਸੀ, ਕਾਂਗਰਸੀਆਂ ਵੀ ਕਰਨੀ ਸੀ। ਇਹ ਉਹਨੂੰ ਛੋਟਾ ਦਿੰਦੇ ਸੀ। ਜਦੋਂ ਆਮ ਆਦਮੀ ਪਾਰਟੀ ਆਈ ਤੇ ਸਮਝਿਆ ਜਾਂਦਾ ਸੀ ਕਿ ਇਹ ਉਹਦੇ ਖਿਲਾਫ ਸਖਤੀ ਕਰਨਗੇ, ਪਰ ਉਹ ਸਖਤੀ ਸੁਖਤੀ ਕੋਈ ਨਹੀਂ ਹੋਈ। ਉਹ ਗੱਲ ਉੱਥੇ ਦੀ ਉੱਥੇ ਰੌਲੇ ਚ ਰੁੜ ਗਏ। ਉਹ ਇਸੇ ਤਰ੍ਹਾਂ ਜਿਹੜਾ ਉਹਦਾ ਮਾਲਕ ਸੀ ਨਿਰਮਲ ਸਿੰਘ ਭੰਗੂ, ਉਹ ਤਾਂ ਹੁਣ ਹੈ ਨੀ, ਉਹਦਾ ਟਾਈਮ ਟੱਪਦਾ ਗਿਆ। ਸਾਰੀਆਂ ਸਰਕਾਰਾਂ ਚ ਇਹੋ ਜਿਹੇ ਬੰਦੇ ਸਾਂਝ ਪੁਗਾ ਜਾਂਦੇ। ਅੱਗੇ ਉਹ ਸਹਾਰਾ ਗਰੁੱਪ ਵਾਲਾ, ਉਹ 1,00,000 ਕਰੋੜ ਤੋਂ ਵੱਧ ਲੋਕਾਂ ਦਾ ਮਾਰ ਕੇ ਬਹਿ ਗਿਆ। ਆਪਣੇ ਆਪ ਨੂੰ ਸਹਾਰਾ ਸ੍ਰੀ ਕਹਿੰਦਾ ਸੀ, ਸਹਾਰਾ ਏਅਰਲਾਈਨ ਵੀ ਉਹਨੇ ਚਲਾਈ ਸੀ, ਸਹਾਰਾ ਕੰਪਨੀਆਂ ਵੀ ਰਾਸ਼ਟਰੀ ਸਹਾਰਾ ਨਾਂ ਦਾ ਅਖਬਾਰ ਵੀ ਕੱਢਦਾ ਸੀ, ਟੀਵੀ ਚੈਨਲ ਵੀ ਚਲਾਉਂਦਾ ਸੀ। ਫਿਰ ਪਤਾ ਲੱਗਾ ਲੋਕਾਂ ਦਾ ਪੈਸਾ ਬੜਾ ਮਾਰ ਕੇ ਬੈਠਾ, ਗ੍ਰਿਫਤਾਰ ਕਰ ਲਿਆ। ਉਹਨੂੰ ਅਦਾਲਤ ਨੇ ਹੁਕਮ ਕੀਤਾ ਪੈਸੇ ਵਾਪਸ ਕਰ। ਕਹਿੰਦਾ ਜੀ ਜੇਲ੍ਹ ਚ ਬੈਠਾ ਮੈਂ, ਮੇਰੇ ਕੋਲ ਪੈਸੇ ਲੋਕੀ ਆਉਣਗੇ ਕਿੱਦਾਂ, ਤੁਸੀਂ ਮੈਨੂੰ ਦਫ਼ਤਰ ਖੋਲਣ ਦੀ ਆਗਿਆ ਦਿਓ। ਪੈਸਾ ਕੀ ਨੀ ਕਰਾਉਂਦਾ, ਉਹਦੇ ਪੈਸੇ ਦੀ ਤਾਕਤ ਹੈ ਕਿ ਅਦਾਲਤ ਦੇ ਹੁਕਮ ਤੇ ਜੇਲ੍ਹ ਵਿੱਚ ਉਹਨੂੰ ਇੱਕ ਵੱਖਰਾ ਦਫ਼ਤਰ ਖੋਲ ਕੇ ਦਿੱਤਾ ਗਿਆ ਕਿ ਜਿਹਨਾਂ ਜਿਹਨਾਂ ਦੇ ਪੈਸੇ ਦੇਣੇ ਆ ਉਹਨਾਂ ਨੂੰ ਇੱਥੇ ਸੱਦ ਕੇ ਮਿਲ ਤੇ ਉਹਨਾਂ ਦੇ ਪੈਸੇ ਮੋੜ। ਇਸੇ ਤਰ੍ਹਾਂ ਪਰਗ੍ਰੀਨ ਦੇ ਮਾਮਲੇ ਚ ਵੀ ਅਦਾਲਤਾਂ ਦੇ ਹੁਕਮ ਸੀ, ਇਹਦੀ ਪ੍ਰਾਪਰਟੀ ਜ਼ਬਤ ਕਰ ਲਓ। ਫਿਰ ਇੱਕ ਜੱਜ ਦੀ ਅਗਵਾਈ ਚ ਕਮੇਟੀ ਬਣੀ, ਇਹਨਾਂ ਪ੍ਰਾਪਰਟੀਜ਼ ਵਿੱਚੋਂ ਲੋਕਾਂ ਦੇ ਪੈਸੇ ਮੋੜਦੇ। ਉਹ ਜੱਜ ਦੀ ਅਗਵਾਈ ਚ ਬਣੀ ਕਮੇਟੀ ਅਜੇ ਤੱਕ ਪੈਸੇ ਨਹੀਂ ਮੋੜ ਸਕੀ। ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਸੀ ਉਹਨਾਂ ਚੋਂ ਕੁੱਝ ਪੰਜਾਬ ਵਿੱਚ ਵੀ ਹੋਣਗੀਆਂ, ਬਹੁਤੀਆਂ ਹਰਿਆਣੇ ਚ। ਹਰਿਆਣੇ ਦੇ ਵਿੱਚ ਉਹਨਾਂ ਜ਼ਮੀਨਾਂ ਦਾ ਇੰਚਾਰਜ ਲੱਗਾ ਸੀ LAO ਅਫਸਰ ਜਿਹੜਾ ਸੀ, ਲੈਂਡ ਐਕੁਜੀਸ਼ਨ ਅਫਸਰ ਪੰਚਕੂਲੇ ਵਾਲਾ। ਉਹਨਾਂ ਜ਼ਮੀਨਾਂ ਤੇ ਪਾਬੰਦੀ ਹੁੰਦੀ ਹੈ ਕਿ ਜ਼ਬਤ ਕੀਤੀਆਂ ਜ਼ਮੀਨਾਂ ਜਿਹੜੀਆਂ ਕੱਲ ਨੂੰ ਵੇਚ ਕੇ ਲੋਕਾਂ ਦੇ ਪੈਸੇ ਮੋੜਦੇ ਹਨ, ਤੇ ਉਹਦੇ ਉੱਤੇ ਪਾਬੰਦੀ ਹੁੰਦੀ ਕਿ ਜ਼ਮੀਨਾਂ ਅੱਗੇ ਵਿਕ ਨਹੀਂ ਸਕਦੀਆਂ। ਉਹਨੇ ਮਿਲ ਮਿਲਾ ਕੇ ਉਹਨਾਂ ਨੂੰ ਆਖਿਆ ਤੁਸੀਂ ਵੇਚੋ, ਜ਼ਮੀਨਾਂ ਬਾਅਦ ਚ ਵੇਖਾਂਗੇ ਕੀ ਹੁੰਦਾ। ਜਿਹੜੀਆਂ ਜ਼ਮੀਨਾਂ ਵਿਕ ਨਹੀਂ ਸੀ ਸਕਦੀਆਂ ਅਦਾਲਤਾਂ ਹੁਕਮ ਸੀ, ਉਹਨੇ ਉਹ ਵੀ ਚੁੱਪ ਕਰਕੇ ਵਿਕਵਾ ਦਿੱਤੀਆਂ। ਰਿਸ਼ਵਤ ਲਈ ਉਹਨੇ ਸਿਰਫ ਸਿਰਫ ਹੀ ਆਖਾਂਗੇ, ਰਿਸ਼ਵਤ ਲਈ ਸਿਰਫ 1,54,00,000 ਰੁਪਈਏ। ਉਹ ਕੇਸ ਨੰਗਾ ਹੋ ਗਿਆ ਤੇ ਉਹਦੇ ਚ ਕੱਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ
1: ਜੀ। ਪੰਨੂ ਸਾਹਿਬ, ਯੂਪੀ ਦੇ ਵਿੱਚ ਇੱਕ ਰਿਟਾਇਰਡ ਅਫਸਰ ਨੂੰ ਫੜਿਆ ਤੇ ਬਸ ਉਹਦੇ ਕੋਲ 13 ਕਿਲੋ ਸੋਨਾ ਸੀ ਤੇ 9 ਕਿਲੋ ਚਾਂਦੀ ਸੀ ਤੇ ਲੈ ਗਈ ਪੁਲਿਸ ਉਹਨੂੰ ਫੜ ਕੇ ਜੀ।
0: ਮੈਂ ਪੰਚਕੂਲੇ ਵਾਲੇ ਨਾਲ ਆਖਿਆ ਸੀ ਸਿਰਫ 1,54,00,000, ਮੇਰੇ ਖਿਆਲ ਤੁਸੀਂ ਉਸੇ ਨਾਲ ਜੋੜ ਕੇ ਇਹਨੂੰ ਕਹਿ ਤਾ ਕਿ ਬਸ ਇੰਨਾ। ਇੱਥੇ ਕਿਸੇ ਨੇ 2-3 ਤੋਲੇ ਦੀ ਮੁੰਦਰੀ ਪਾਈ ਹੋਈ, ਸ਼ਾਪ ਪਾਈ ਹੋਈ ਜਾਂ ਕੜਾ ਪਾਇਆ, ਲੋਕੀ ਕਹਿੰਦੇ ਬੜਾ ਮੋਟਾ ਤੋਲੇ ਦਾ ਕੜਾ ਪਾਈ ਫਿਰਦਾ, ਪੈਸਾ ਪੂਸਾ ਤੇ ਚੋਖਾ ਕਮਾਇਆ ਜਾਂਦਾ। ਏਦਾਂ ਦੀਆਂ ਗੱਲਾਂ ਅਸੀਂ ਸੁਣਦੇ ਰਹਿੰਦੇ। ਹੁਣ ਉਹਨੂੰ ਅਸੀਂ ਛੱਡਦੇ ਹੋਏ, ਇਹ ਜਿਹੜਾ ਅਫਸਰ ਯੂਪੀ ਚ ਫੜਿਆ ਗਿਆ ਰਿਟਾਇਰ ਹੋਇਆ, ਇਹ ਅਸਿਸਟੈਂਟ ਰੀਜਨਲ ਟਰਾਂਸਪੋਰਟ ਅਫਸਰ ਸੀ ਜਿਨ੍ਹਾਂ ਨੇ ਬੱਸਾਂ ਦੇ ਟਰੱਕਾਂ ਦੇ ਸਾਰਿਆਂ ਦੇ ਪਰਮਿਟ ਜਾਰੀ ਕਰਨੇ ਹੁੰਦੇ। ਇਹਨਾਂ ਦੇ ਬਿਜ਼ਨਸ ਵਿੱਚ ਪੈਸਾ ਬਹੁਤ ਮਿਲਦਾ, ਕਮਾਈ ਕਰਨ ਵਾਲਾ ਬੰਦਾ ਚਾਹੀਦਾ, ਬਹੁਤ ਚੌਖੀ ਕਮਾਈ ਹੋ ਸਕਦੀ ਹੈ। ਇਹ ਹੁਣ ਜਦੋਂ ਰਿਟਾਇਰ ਹੋ ਗਿਆ, ਅਚਾਨਕ ਉੱਤੇ ਕਦੇ ਖ਼ਬਰ ਮਿਲੀ ਏਜੰਸੀਆਂ ਨੂੰ ਕਿ ਮੋਟਾ ਮਾਲ ਆਪਣੇ ਘਰ ਰੱਖੀ ਬੈਠਾ। ਕੱਲ ਤੇ ਪਰਸੋਂ 2-3 ਏਜੰਸੀਆਂ ਨੇ ਜਾ ਕੇ ਸਰਚ ਕੀਤੀ। ਸਵਲੀਨ, ਤੁਸੀਂ ਹੈਰਾਨ ਹੋਵੋਗੇ, 13 ਕਿਲੋ ਸੋਨਾ ਉਹਦੇ ਕੋਲੋਂ ਮਿਲਿਆ, 9 ਕਿਲੋ ਚਾਂਦੀ ਉਹਦੇ ਕੋਲੋਂ ਮਿਲੀ ਹੈ। ਜੇ ਹੁਣ 13 ਕਿਲੋ ਸੋਨਾ ਤੇ 9 ਕਿਲੋ ਚਾਂਦੀ, 20 ਕਰੋੜ ਤੋਂ ਵੱਧ ਦਾ ਮਾਲ ਤੇ ਹੋਈ ਹੈ। ਅਗਲੀ ਗੱਲ ਇਹ ਹੈ ਕਿ ਉਹਦੇ ਘਰੋਂ 1.5 ਕਰੋੜ ਰੁਪਏ ਤੋਂ ਵੱਧ ਕੈਸ਼ ਮਿਲਿਆ ਤੇ ਕੈਸ਼ ਗਿਣਨ ਵਾਲੀਆਂ ਮਸ਼ੀਨਾਂ ਵੀ ਨਾਲ ਹੀ ਘਰ ਚ ਰੱਖੀਆਂ ਸੀ, ਸਾਰਾ ਕੁਝ ਘਰ ਚ ਬਣਾਈ ਬੈਠਾ। ਫਿਰ ਉਹਦੇ ਕੋਲ ਜਿਹੜੀਆਂ ਰਜਿਸਟਰੀਆਂ ਮਿਲੀਆਂ, ਪਤਾ ਲੱਗਾ ਕਿ 15 ਮਕਾਨ ਉਹਦੇ ਕੋਲ ਸੀ ਅੱਡ ਥਾਵਾਂ ਤੇ ਖਰੀਦੇ ਹੋਏ, 10-12 ਫਲੈਟ ਸੀਗੇ, ਔਰ ਜ਼ਮੀਨਾਂ ਉਹਨੇ ਕਿੰਨੀਆਂ ਖਰੀਦੀਆਂ ਸੀ ਪਤਾ ਹੀ ਨਹੀਂ। ਰਜਿਸਟਰੀਆਂ ਅਜੇ ਫੋੜਦੇ ਪਿਆ, ਫਲਾਣਤਾ ਵੀ ਜ਼ਮੀਨ ਸੀ, ਫਲਾਣਤਾ ਵੀ ਸੀ, ਫਲਾਣਤਾ ਵੀ ਸੀ। ਉਹਨਾਂ ਜ਼ਮੀਨਾਂ ਦੇ ਜਿਹੜੇ ਕਾਰਡ ਪੂਰੇ ਹੋਏ ਨੇ। ਇਸ ਤੋਂ ਤੁਸੀਂ ਹਿਸਾਬ ਲਾ ਲਓ ਕਿ ਪੰਜਾਬ ਹੋਵੇ, ਹਰਿਆਣਾ ਹੋਵੇ, ਯੂਪੀ ਹੋਵੇ, ਜਿੱਥੇ ਜਿੱਥੇ ਵੀ ਇਹ ਵੱਡੇ ਚੋਰ ਅਫਸਰ ਲੱਗੇ ਆ,

0: ਸਾਡੇ ਪੰਜਾਬ ਚ 4 ਸਾਲ ਪਹਿਲਾਂ ਇੱਕ PCS ਅਫਸਰ ਤੋਂ ਪ੍ਰਮੋਟ ਹੋ ਕੇ IAS ਬਣਿਆ ਸੀ। ਉਹ ਰਿਸ਼ਵਤ ਦੇ ਕੇਸ ਵਿੱਚ ਫੜਿਆ ਗਿਆ। 3-4 ਦਿਨ ਪੁੱਛ ਕੇ ਸੰਦੀਰੀ ਫਿਰ ਮੋਹਾਲੀ ਚ ਉਹਦੇ ਘਰ ਲੈ ਕੇ ਗਿਆ, ਕੋਠੀ ਉਹਦੀ ਪ੍ਰਾਈਵੇਟ ਜਿਹਨਾਂ ਦਾ ਬਾਹਰਲਾ ਕਮਰਾ ਦਫ਼ਤਰ ਦੇ ਤੌਰ ਤੇ ਵਰਤਦਾ ਸੀ। ਉਸ ਕਮਰੇ ਦੀਆਂ ਟਾਈਲਾਂ ਪੁੱਟੀਆਂ ਤੇ ਵਿੱਚੋਂ 16 ਕਿਲੋ ਸੋਨਾ ਨਿਕਲਾਇਆ ਸੀ। ਉਹਨੂੰ ਫੜ ਕੇ ਲੈ ਗਏ। ਅਜੇ ਉਹ ਵਿਜੀਲੈਂਸ ਦਫ਼ਤਰ ਨਹੀਂ ਪਹੁੰਚਿਆ ਤੇ ਖ਼ਬਰ ਆਈ ਕਿ ਉਹਦੇ ਮੁੰਡੇ ਨੇ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਪਿਓ ਦੀ ਨਮੋਸ਼ੀ ਕਰਕੇ ਵੀ ਹੋ ਸਕਦੀ ਹੈ, ਪਰ ਕਈ ਲੋਕੀ ਕਹਿੰਦੇ ਆ ਕਿ ਨਮੋਸ਼ੀ ਨਾਲੋਂ ਵੱਧ ਇਹ ਸੀ ਕਿ ਜੇ ਇੰਨਾ ਸੋਨਾ ਇੱਥੇ ਦੱਬਿਆ ਸੀ ਪਹਿਲਾਂ ਦੱਸਿਆ ਹੁੰਦਾ ਤੇ ਵਿਜੀਲੈਂਸ ਦਾ ਛਾਪਾ ਪੈਣ ਤੋਂ ਪਹਿਲਾਂ ਪੁੱਟ ਪੁੱਟ ਕੇ ਕੱਢ ਹੀ ਲੈਂਦੇ, ਸਾਰਾ ਹੀ ਫੜਿਆ ਗਿਆ। ਉਹ ਬੰਦਾ ਅਜੇ ਵੀ ਜੇਲ੍ਹ 'ਚ। ਏਦਾਂ ਦੀਆਂ ਕਹਾਣੀਆਂ ਕਰਪਸ਼ਨ ਦੀਆਂ ਪੰਜਾਬ ਹੋਵੇ UP ਹੋਵੇ ਸਭ ਥਾਂ ਪਹੁੰਚਦੀਆਂ ਰਹਿੰਦੀਆਂ
1: ਜੀ। ਪੁੰਨੂ ਸਾਹਿਬ, ਜਦੋਂ ਅਖਬਾਰਾਂ ਵਾਲੇ ਟਰੰਪ ਦੀ ਮੂੰਹ ਜਿਹਾ ਘੁੱਟੇ ਵਾਲੀ ਤੇ ਅੱਖਾਂ ਜਿਹਾ ਕੱਢਣ ਵਾਲੀ ਐਂ ਜੇ ਕਰਕੇ ਫੋਟੋ ਲਾਉਂਦੇ ਆ ਤੇ ਦਿਲ ਨੂੰ ਧੜਕੂ ਜਿਹਾ ਪੈਦਾ ਹੋ ਜਾਂਦਾ, ਦਿਲ ਚ ਵੀ ਪਤਾ ਨੀ ਕੁਛ ਹੋ ਗਿਆ। ਏਦਾਂ ਦੀ ਫੋਟੋ ਦੇਖ ਕੇ ਤੇ ਮੈਂ ਹੁਣ ਕਲਿੱਕ ਕੀਤਾ ਤੇ ਖਬਰ ਆਈ ਹੈ ਕਿ ਟਰੰਪ ਸਾਹਿਬ ਕਹਿੰਦੇ ਨੇ ਵੀ ਇਰਾਨ ਦੇ ਨਾਲ ਜਿਹੜਾ ਸੀਜ਼ ਫਾਇਰ ਉਹਨਾਂ ਨੇ ਕੀਤਾ ਸੀ ਉਹ ਖਤਮ ਹੋ ਗਿਆ ਤੇ ਨਵੇਂ ਹਮਲਿਆਂ ਦੀ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਹੈ। ਕੀ ਖਬਰ ਹੈ ਜੀ?
0: ਇਹਦੇ ਤੋਂ ਵੀ ਗੱਲ ਵੱਧ ਗਈ ਹੈ। ਇੱਕ ਤਾਂ ਉਹਨੇ ਕੱਲ ਦੇ ਹਮਲੇ ਨਵੇਂ ਇਰਾਨ ਤੇ ਕਰਨੇ ਸ਼ੁਰੂ ਕਰਤੇ ਤੇ ਇਰਾਨ ਨੇ ਵੀ ਜਵਾਬੀ ਫਾਇਰ ਖੋਲਤਾ। ਸੀਜ਼ ਫਾਇਰ ਕਰਨ ਵੀ ਬੜਾ ਕਾਲਾ ਸੀ, ਭੱਜਿਆ ਗਿਆ ਸੀ ਅਮਰੀਕਾ ਤੋਂ ਆਪ ਤੇ ਜਦੋਂ ਸੀਜ਼ ਫਾਇਰ ਹੋ ਗਿਆ ਸਾਰਾ ਕੁਛ ਤੇ ਫਿਰ ਦਬਕੇ ਮਾਰਨ ਲੱਗ ਪਿਆ। ਹੁਣ ਸੀਜ਼ ਫਾਇਰ ਤੋੜਿਆ ਵੀ ਇਸੇ ਨੇ। ਦੂਸਰੀ ਗੱਲ ਇਹ ਆ ਕਿ ਇਹ ਸਾਰੇ ਚੱਕਰ ਨੂੰ ਜੇ ਵੇਖੀਏ ਇਹਦੇ ਦਰਮਿਆਨ ਜਿਹੜੇ ਅਮਰੀਕਾ ਦੇ ਪੁਰਾਣੇ ਸਹਿਯੋਗੀ ਦੇਸ਼ ਹੁੰਦੇ ਸੀ ਨਾਟੋ ਵਾਲੇ, ਉਹ ਇਸ ਵਾਰੀ ਜੰਗ ਚ ਬਿਲਕੁਲ ਨੀ ਸੀ। ਉਹਨਾਂ ਆਖਿਆ ਟਰੰਪ ਜਾਣੇ ਤੇ ਟਰੰਪ ਦਾ ਮਾਮਲਾ ਜਾਣੇ, ਅਸੀਂ ਨੀ ਜਾਣੇ। ਉਹਦਾ ਨਤੀਜਾ ਕੀ ਨਿਕਲਿਆ ਕਿ ਅਮਰੀਕਾ ਇਕੱਲਾ ਰਹਿ ਗਿਆ, ਇਹਦੇ ਨਾਲ 1 ਜਾਂ 2 ਦੇਸ਼ ਤੁਰੇ, ਜਿਹੜੇ ਬਾਕੀ ਦੇ 25-30 ਦੇਸ਼ ਹਰ ਵਾਰੀ ਟਰੰਪ ਦੇ ਨਾਲ ਯਾਨੀ ਅਮਰੀਕਾ ਨਾਲ ਖਲੋਂਦੇ ਸੀ ਉਹ ਇਸ ਜੰਗ ਚ ਨਹੀਂ ਆਏ। ਕੱਲ ਫਿਰ ਉਹਦੀ ਨਾਟੋ ਦੀ ਮੀਟਿੰਗ ਸੀ, ਨਾਟੋ ਦੇ ਸਾਰੇ ਦੇਸ਼ਾਂ ਦੇ ਅਧਿਕਾਰੀ ਉੱਥੇ ਸਨ। ਉੱਥੇ ਜਾ ਕੇ ਫਿਰ ਟਰੰਪ ਨੇ ਦਬਕਾ ਨਵਾਂ ਮਾਰਤਾ। ਉਹਨੇ ਜਾ ਕੇ ਆਖਿਆ ਪਹਿਲੀ ਗੱਲ ਤਾਂ ਇਹ ਕਿ ਸਪੇਨ ਨੇ ਆਖਿਆ ਸੀ ਕਿ ਅਸੀਂ ਇਸ ਲੜਾਈ ਚ ਇਰਾਨ ਦੀ ਅਮਰੀਕਾ ਦੇ ਨਾਲ ਨਹੀਂ ਖੜਾਉਣਾ। ਮੈਂ ਅੱਜ ਆਪਣੇ ਵਪਾਰ ਮੰਤਰੀ ਨੂੰ ਹੁਕਮ ਦੇ ਦਿੱਤਾ ਇਹਦੇ ਨਾਲ ਵਪਾਰ ਬੰਦ ਕਰ ਦਿਓ। ਤੇ ਇਹ ਜਿਹੜੀ ਗੱਲ ਸੀ ਨਾਲ ਨਾ ਤੁਰਨ ਵਾਲੀ, ਇਹ ਤਾਂ ਫਰਾਂਸ ਵਾਲਿਆਂ ਵੀ ਆਖੀ ਸੀ, ਹੋਰ ਕਈ ਦੇਸ਼ਾਂ ਵੀ ਆਖੀ ਸੀ। ਇਹਦਾ ਮਤਲਬ ਉਹਨੇ ਇੱਕ ਨੂੰ ਧਮਕੀ ਦੇ ਕੇ ਵਪਾਰ ਬੰਦ ਕਰਨ ਦੀ, ਬਾਕੀਆਂ ਨੂੰ ਵੀ ਦਬਕਾ ਮਾਰਿਆ ਕਿ ਤੁਹਾਡੇ ਨਾਲ ਵੀ ਕਰੂੰਗਾ। ਦੂਸਰੀ ਗੱਲ ਨੂੰ ਉੱਥੇ ਕਹਿਤੀ ਕਿ ਤੁਸੀਂ ਭਾਵੇਂ ਕਹਿੰਦੇ ਹੋ ਕਿ ਅਸੀਂ ਇੱਦਾਂ ਨਾ ਕਰੀਏ, ਪਰ ਅਸੀਂ ਫੈਸਲਾ ਕਰ ਲਿਆ ਕਿ ਡੈਨਮਾਰਕ ਦੇ ਕੰਟਰੋਲ ਵਿੱਚ ਆਈਸਲੈਂਡ ਕੰਟਰੀ ਹੈ, ਉਹ ਆਈਸਲੈਂਡ ਜਿਹੜਾ ਉਹ ਅਸੀਂ ਡੈਨਮਾਰਕ ਦੇ ਕੋਲ ਨਹੀਂ ਰਹਿਣ ਦੇਣਾ, ਉਹਦੇ ਉੱਤੇ ਅਸੀਂ ਆਪਣਾ ਸਿੱਧਾ ਕੰਟਰੋਲ ਅਮਰੀਕਾ ਦਾ ਕਰਨਾ, ਉਹਨੂੰ ਅਸੀਂ ਆਪਣੀ ਇੱਕ ਸਟੇਟ ਬਣਾਉਣਾ। ਇਹਦੇ ਉੱਤੇ ਕਾਫੀ ਫਿਰ ਉੱਥੇ ਟੈਨਸ਼ਨ ਬਣ ਗਈ। ਨਾਟੋ ਦੇ ਬਾਕੀ ਦੇਸ਼ਾਂ ਨੇ ਆਖਿਆ ਇੱਦਾਂ ਵੀ ਕਬਜ਼ਾ ਕਿੱਦਾਂ ਕਰ ਸਕਦਾ। ਡੈਨਮਾਰਕ ਨੇ ਵੀ ਆਖਿਆ ਕਿ ਅਸੀਂ ਤੁਹਾਡੇ ਸਹਿਯੋਗੀ ਹਾਂ, ਤੁਹਾਡੇ ਗੁਲਾਮ ਥੋੜੇ। ਕਹਿੰਦੀ ਉਹ ਕਦੇ ਕਹਿੰਦਾ ਮੈਂ ਕਿਊਬਾ ਨੂੰ ਆਪਣਾ ਇੱਕ ਸੂਬਾ ਬਣਾ ਲੈਣਾ, ਇੱਕ ਸਟੇਟ ਬਣਾ ਲੈਣਾ, ਕਦੇ ਕੈਨੇਡਾ ਬਾਰੇ ਵੀ ਕਹਿ ਚੁੱਕਾ। ਉਹਨਾਂ ਨੇ ਆਈਸਲੈਂਡ ਦੇ ਸਵਾਲ ਤੇ ਕੱਲ ਜਿਹੜਾ ਬਿਆਨ ਦਿੱਤਾ ਇਹਦੇ ਨਾਲ ਉਹਦੇ ਭਾਈਵਾਲ ਦੇਸ਼ਾਂ ਦੇ ਵਿੱਚ ਵੀ ਟੈਨਸ਼ਨ ਆ, ਪਤਾ ਕੋਈ ਨੀ ਇਹ ਬੁੜਾ ਕੱਲ ਨੂੰ ਕਿਹੋ ਜਿਹਾ ਬਿਆਨ ਦੇਵੇਗਾ। ਹੈ ਬਹੁਤ ਸ਼ਿਊਰ ਆ, ਬਿਆਨ ਦਿੰਦਾ ਵੀ ਆ, ਮੋੜਾ ਕੱਟਣਾ ਵੀ ਜਾਣਦਾ, ਅਗਲੇ ਨੂੰ ਪਹਿਲਾਂ ਤੋਂ ਕੱਢਣਾ ਵੀ ਜਾਣਦਾ, ਮੁੜ ਕੇ ਤਸੱਲੀ ਦੇਣੀ ਵੀ ਜਾਣਦਾ। ਹੁਣ ਭਲਕ ਤੱਕ ਪਤਾ ਲੱਗੂਗਾ ਨਵਾਂ ਸ਼ੋਸ਼ਾ ਕਿਹੜਾ ਸ਼ਾ।
1: ਜੀ ਬਿਲਕੁਲ, ਭਲਕੇ ਤੱਕ ਕਰਾਂਗੇ ਜੀ ਆਪਾਂ ਵੇਟ। ਅੱਜ ਦੇ ਪ੍ਰੋਗਰਾਮ ਦਾ ਸਮਾਂ ਹੋ ਗਿਆ ਪੰਨੂ ਸਾਹਿਬ ਖਤਮ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਮੁੱਦਿਆਂ ਤੇ ਬਹੁਤ ਤਫਸੀਲ ਜਿਹੜੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ

0: ਸਪਾਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 ਵਾਈ ਵਾਈ ਸੀ ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੋਂ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ।

0: ਦਿੱਲੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871-2208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4708717790। ਸਟਾਰ ਮੂਵੀ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ

0: ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ।

0: 602 Falconridge Boulevard.
1: चौथी लोकेशन 606 Cityscape Square.
0: पांचवी लोकेशन 3150-235 Red Embers Way.
1: छठी लोकेशन 445 Carrington Boulevard Northwest कैलगरी
0: सांझा पंजाब ग्रोसरी स्टोर दियां छे लोकेशन दा सांझा फोन नंबर
1: 403-835 बाय अपने घर दा दूजा ना आया स्कूल ते कनाडा च घर खरीदना एक वड्डी चुनौती
0: घर खरीदण तो पहला इत्मीनान नाल किसी प्रोफेशनल दी सलाह जरूर लाओ
1: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
0: सिर्फ घर खरीदण ले ही नहीं बल्कि बेचना भी होवे ता बिल्कुल सही सलाह देणगे मनदीप सिंह गिल
1: घर खरीदण ते बेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
0: ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
0: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਵੀਰਵਾਰ ਜੁਲਾਈ ਮਹੀਨੇ ਦੀ 9 ਤਰੀਕ ਸੰਨ 2026 ਸ਼ਾਮ ਦੇ 4:10 ਹੋ ਰਹੇ ਨੇ ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਇੱਕ ਖਾਸ ਇੰਟਰਵਿਊ ਪੇਸ਼ ਕੀਤੀ ਜਾਵੇਗੀ ਉਸ ਤੋਂ ਬਾਅਦ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਅੱਗੇ ਚੱਲ ਕੇ ਇੱਕ ਗੱਲਬਾਤ ਵੀ ਪੇਸ਼ ਕਰਨੀ ਹੈ ਉਹਦੇ ਬਾਰੇ ਵੀ ਦੱਸਦੇ ਹਾਂ ਲੇਕਿਨ ਜੋ 5 ਤੋਂ 6 ਵਜੇ ਵਾਲਾ ਪ੍ਰੋਗਰਾਮ ਹੈ ਜੀ ਉਸ ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਹਾਸਰਸ ਅਤੇ ਆਰਟਿਸਟ ਬੀਨੂ ਢਿੱਲੋਂਹਰਾ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇਗੀ ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਅਤੇ ਇਸ ਪ੍ਰੋਗਰਾਮ ਵਿੱਚ ਇੱਕ ਅਸੀਂ ਗੱਲਬਾਤ ਪੇਸ਼ ਕਰਨੀ ਹੈ ਜੀ ਸੁਖਵੀਰ ਗਰੇਵਾਲ ਹੋਰਾਂ ਦੇ ਨਾਲ ਜੋ ਕਿ ਕੈਲਗਰੀ ਦੇ ਵਿੱਚ ਬੱਚਿਆਂ ਵਾਸਤੇ ਬਹੁਤ ਸਾਰੀਆਂ ਇਵੈਂਟਸ ਕਰਦੇ ਨੇ ਕਰਵਾਉਂਦੇ ਨੇ ਉਹਨਾਂ ਨਾਲ ਇਹ ਗੱਲਬਾਤ ਹੋਵੇਗੀ ਜੋ ਯੰਗਿਸਤਾਨ ਦਾ ਕੈਂਪ ਜੋ ਹਰ ਸਾਲ ਲੱਗਦਾ ਹੈ ਅਤੇ ਉਸ ਸੰਬੰਧ ਵਿੱਚ ਬੱਚਿਆਂ ਵੱਲੋਂ ਜੋ ਯੋਗਦਾਨ ਪਾਇਆ ਜਾਂਦਾ ਹੈ ਉਸਨੂੰ ਤਿਆਰ ਕਰਵਾਉਣ ਵਿੱਚ ਬਹੁਤ ਵੱਡਾ ਹਿੱਸਾ ਸੁਖਵੀਰ ਗਰੇਵਾਲ ਹੋਣਾ ਦਾ ਕਿਵੇਂ ਕਿਸ ਤਰ੍ਹਾਂ ਪੰਜਾਬੀ ਲੈਂਗੁਏਜ ਖੇਡਾਂ ਹੋਰ ਕਲਚਰ ਨਾਲ ਜੁੜੀਆਂ ਚੀਜ਼ਾਂ ਕਵਿਤਾਵਾਂ ਇਹ ਸਭ ਕੁਛ ਐਕਟੀਵਿਟੀਜ਼ ਉਹ ਕੈਂਪ ਦੇ ਵਿੱਚ ਕਰਵਾਉਂਦੇ ਨੇ ਬੱਚਿਆਂ ਤੋਂ ਅਤੇ ਬੱਚੇ ਬੜੇ ਜ਼ੋਰ ਸ਼ੋਰ ਨਾਲ ਉਸ ਕੈਂਪ ਦੇ ਵਿੱਚ ਹਿੱਸਾ ਵੀ ਲੈਂਦੇ ਨੇ ਇਸ ਮੁਲਕ ਦੇ ਵਿੱਚ ਜ਼ਰੂਰਤ ਵੀ ਬਹੁਤ ਹੈ ਸੋ ਉਹਨਾਂ ਨਾਲ ਇਹ ਗੱਲਬਾਤ ਹੈ ਕਿਉਂਕਿ ਕੈਂਪ ਜੋ ਗਰਮੀਆਂ ਵਾਲਾ ਜੀ ਸਮਰ ਕੈਂਪ ਹੈ ਉਹ ਆ ਰਿਹਾ ਅਤੇ ਉਸ ਸੰਬੰਧੀ ਜਾਣਕਾਰੀ ਭਰਪੂਰ ਹੈ ਗੱਲਬਾਤ ਜਿਸ ਵਿੱਚ ਪੰਜਾਬੀ ਲੈਂਗੁਏਜ ਪ੍ਰਤੀ ਅਸੀਂ ਕੁਝ ਖਾਸ ਨੁਕਤਿਆਂ 'ਤੇ ਵਿਚਾਰ ਵੀ ਕਰਨੀ ਹੈ ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮਾਂ ਦੇ ਵਿੱਚ ਜੋ ਯੰਗਿਸਤਾਨ ਦੇ ਬੱਚੇ ਨੇ ਉਹਨਾਂ ਦੀਆਂ ਪੇਸ਼ ਕੀਤੀਆਂ ਹੋਈਆਂ ਕੁਝ ਕਵਿਤਾਵਾਂ ਜੋ ਉਹ ਬੱਚੇ ਪੇਸ਼ ਕਰਦੇ ਨੇ ਅਤੇ ਕਿਸ ਤਰ੍ਹਾਂ ਕਿੰਨੇ ਜਜ਼ਬੇ ਨਾਲ ਕਿੰਨੇ ਵਧੀਆ ਤਰੀਕੇ ਨਾਲ ਉਹ ਬੋਲਦੇ ਨੇ ਉਹ ਵੀ ਤੁਹਾਡੇ ਲਈ ਬਣ ਗਈ ਅਸੀਂ

ਪੇਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮਾਂ 'ਚ ਪੇਸ਼ ਕਰਦੇ ਰਹਾਂਗੇ ਅਸੀਂ ਬੱਚਿਆਂ ਨੂੰ ਅਜੇ ਰਿਕਾਰਡ ਕਰ ਰਹੇ ਹਾਂ ਸੋ ਜਦੋਂ ਉਹ ਰਿਕਾਰਡਿੰਗ ਸਾਡੀ ਮੁਕੰਮਲ ਹੋ ਜਾਂਦੀ ਹੈ ਜੀ ਤਾਂ ਫਿਰ ਅਸੀਂ ਉਸ ਵਿੱਚੋਂ ਕੰਟੀਨਿਊਸ ਬੇਸਿਸ 'ਤੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਇਹ ਸਾਡੇ ਜਿਹੜੇ ਕੁਛ ਪ੍ਰੋਗਰਾਮ ਨੇ ਜੋ ਭਾਈਚਾਰੇ ਦੇ ਨਾਲ ਸਾਂਝ ਹੈ ਸਾਡੀ ਉਸ ਦਾ ਇੱਕ ਨਮੂਨਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇਸ ਤੋਂ ਪਹਿਲਾਂ ਕਿ ਹੋਰ ਗੱਲਬਾਤ ਕਰੀਏ ਮੌਸਮ ਦੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਸੋ ਮੌਸਮ ਦੀ ਗੱਲਬਾਤ ਇਹ ਹੈ ਜੀ ਕਿ ਗਰਮ ਮੌਸਮ ਹੈ 25 ਡਿਗਰੀ ਸੈਲਸੀਅਸ ਹੈ ਕੱਲ੍ਹ ਵੀ ਜਿਵੇਂ ਮੈਂ ਦੱਸਿਆ ਸੀ ਕਿ ਸਵੀਅਰ ਥੰਡਰਸਟੋਰਮ ਵਾਚ ਵੀ ਹੈ ਕਈ ਜਗ੍ਹਾ 'ਤੇ ਯੈਲੋ ਇਸ ਵੇਲੇ 25 ਡਿਗਰੀ ਸੈਲਸੀਅਸ ਹੈ ਅਤੇ ਰਾਤ ਨੂੰ 12 ਡਿਗਰੀ ਹੋ ਸਕਦਾ ਕੱਲ੍ਹ ਨੂੰ 27 ਅਤੇ 13 ਉਸ ਤੋਂ ਅਗਲੇ ਦਿਨ ਸਨਿਚਰਵਾਰ ਨੂੰ 29 ਡਿਗਰੀ ਸੈਲਸੀਅਸ ਅਤੇ ਐਤਵਾਰ ਨੂੰ 27 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਜੀ ਅਜਿਹਾ ਅਨੁਮਾਨ ਹੈ ਇਹ ਸਾਡੇ ਜੋ ਸ਼ਹਿਰ ਦਾ ਜਾਂ ਆਸ ਪਾਸ ਦਾ ਮੌਸਮ ਦਾ ਹਾਲ ਹੈ ਥੋੜ੍ਹੀ ਜਿਹੀ ਇੱਕ ਖਬਰ ਇਸ ਦੇ ਨਾਲ ਸੰਬੰਧਿਤ ਹੈ ਕਿ ਜੇ ਸਾਨੂੰ ਆਪਣੇ ਸ਼ਹਿਰ ਦਾ ਮੌਸਮ ਖੁਸ਼ਗਵਾਰ ਵਧੀਆ ਲੱਗਦਾ ਹੈ ਤਾਂ ਜ਼ਰੂਰੀ ਨਹੀਂ ਕਿ ਸਾਰੇ ਪਾਸੇ ਇਹੋ ਜਿਹਾ ਹੋਵੇ ਜੰਗਲੀ ਅੱਗਾਂ ਜੋ ਕੈਨੇਡਾ ਦੇ ਵਿੱਚ ਹਰ ਸਾਲ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕਰਦੀਆਂ ਨੇ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਰਾਹਤ ਹੈ ਲੇਕਿਨ ਅਜੇ ਵੀ ਕਈ ਜਗ੍ਹਾ 'ਤੇ ਜੰਗਲੀ ਅੱਗਾਂ ਦਾ ਪ੍ਰਕੋਪ ਜਾਰੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਜਗ੍ਹਾ 'ਤੇ ਖਾਲੀ ਕਰਵਾਉਣਾ ਪਿਆ ਇਲਾਕਿਆਂ ਨੂੰ ਇਸੇ ਤਰ੍ਹਾਂ ਕੇਂਦਰੀ ਅਲਬਰਟਾ ਦੇ ਵਿੱਚ ਟੋਰਨੇਡੋ ਅਤੇ ਨਾਲ ਹੋਏ ਨੁਕਸਾਨ ਦੀ ਖਬਰਾਂ ਵੀ ਨੇ ਅਤੇ ਬੜਾ ਭੈੜਾ ਤੂਫਾਨ ਆਇਆ ਇਹ ਵੀ ਖਬਰਾਂ ਨੇ ਇਹਦੀ ਡਿਟੇਲ ਕਰਾਂਗੇ ਅੱਗੇ ਚੱਲ ਕੇ ਸਾਂਝੀ ਲੇਕਿਨ ਹੁਣ ਜਿਹੜਾ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ ਅੱਜ ਦੀਆਂ ਬਾਕੀ ਖਬਰਾਂ ਨੇ ਉਹਨਾਂ 'ਤੇ ਚਰਚਾ ਕਰੀਏ ਇਰਾਨ ਦੇ ਦੱਖਣੀ ਹਿੱਸੇ ਦੇ ਵਿੱਚ ਹਮਲੇ ਹੋਏ ਨੇ ਅਤੇ ਉਸ ਤੋਂ ਬਾਅਦ ਇਰਾਨ ਵੱਲੋਂ ਵੀ ਹਮਲੇ ਜਿਹੜੇ ਨੇ ਜੀ ਕੀਤੇ ਗਏ ਨੇ ਕਿੱਥੇ ਕਿੱਥੇ ਕਿਵੇਂ ਜੋ ਹੁਣ ਤੱਕ ਸਾਹਮਣੇ ਆਇਆ ਉਹਦੇ ਬਾਰੇ ਰਿਪੋਰਟ ਅਸੀਂ ਪੇਸ਼ ਕਰਾਂਗੇ ਮਾਰਕ ਕਾਰਨੀ ਸਾਊਦੀ ਅਰਬ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਦੂਸਰੇ ਮੁਲਕਾਂ ਨੂੰ ਭਾਸ਼ਣ ਝਾੜਨਾ ਇਨਇਫੈਕਟਿਵ ਹੈ ਕਾਰਗਰ ਨਹੀਂ ਹੈ ਉਹਨਾਂ ਨੇ ਅਜਿਹਾ ਕਿਉਂ ਕਿਹਾ ਕੰਜ਼ਰਵੇਟਿਵ ਪਾਰਟੀ ਕੋਲ ਸਾਲ ਦੇ ਸ਼ੁਰੂ ਦੇ ਵਿੱਚ $85 ਮਿਲੀਅਨ ਦਾ ਰੈਵਨਿਊ ਸੀ 2025 ਦੇ ਵਿੱਚ ਪਰ 2025 ਦੇ ਵਿੱਚ ਜੋ ਸਮਾਪਤੀ ਹੋਈ 14 ਮਿਲੀਅਨ ਦੇ ਘਾਟੇ ਨਾਲ ਹੋਈ ਇਹ ਪਿਛਲੇ ਸਾਲ ਦੇ ਅੰਕੜੇ ਨੇ ਪਾਰਟੀ ਨੇ ਇੰਨੇ ਵੱਡੇ ਖਰਚੇ ਕਿੱਥੇ ਕੀਤੇ ਇਹਦੇ ਬਾਰੇ ਚਰਚਾ ਕਰਾਂਗੇ ਕੁਛ ਹੋਰ ਖਬਰਾਂ ਨੇ ਜਿਸ ਦੇ ਵਿੱਚ ਇੱਕ ਰਿਪੋਰਟ ਹੈ ਕਿ ਕੁਛ ਇਹੋ ਜਿਹੀਆਂ ਟਰੱਕਿੰਗ ਦੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਬਾਰੇ ਇਹ ਕਿਹਾ ਗਿਆ ਸੀ ਕਿ ਇਹ ਅਨਸੇਫ ਨੇ ਪਰ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਅਨਸੇਫ ਕੰਪਨੀਆਂ ਨੂੰ ਕਿਵੇਂ ਮਿਲੀ ਇਜਾਜ਼ਤ ਇਸ ਦੇ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ ਮੈਟਾ ਵੱਲੋਂ ਜੋ ਡਾਟਾ ਸੈਂਟਰ ਕੈਲਗਰੀ ਐਡਮਿੰਟਨ ਦੇ ਨਜ਼ਦੀਕ ਬਣਾਇਆ ਜਾ ਰਿਹਾ ਹੈ ਉਸ ਦੀ ਵਿਰੋਧਤਾ ਵੀ ਹੋਈ ਹੈ ਪਰ ਡੈਨੀਅਲ ਸਮਿਥ ਉਸ ਦੇ ਬਚਾਅ ਵਿੱਚ ਆਏ ਨੇ ਕੀ ਕਹਿੰਦੇ ਨੇ ਡੈਨੀਅਲ ਸਮਿਥ ਬਾਰੇ ਜਾਣਕਾਰੀ ਸਾਂਝੀ ਕਰਾਂਗੇ 63 ਸਾਲਾਂ ਦਾ ਪੰਜਾਬੀ ਅਮਰੀਕਾ ਦੇ ਵਿੱਚ ਉਸਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਨਸ਼ਿਆਂ ਦੇ ਕੇਸ ਦੇ ਵਿੱਚ ਰਹਿਣ ਵਾਲਾ ਬ੍ਰੈਂਪਟਨ ਦਾ ਹੈ ਹੋਰ ਖਬਰਾਂ ਨੇ ਮਾਰਕੀਟ ਦੀ ਵੀ ਖਬਰ ਸਾਂਝੀ ਕਰਾਂਗੇ ਕੁਛ ਖੇਡ ਜਗਤ ਦੀਆਂ ਖਬਰਾਂ 'ਤੇ ਵੀ ਝਾਤ ਪਾਵਾਂਗੇ ਜੀ ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ ਜਿਹੜਾ ਕਿ ਸਪੋਂਸਰਾਂ ਦੇ ਬਾਰੇ ਜਾਣਕਾਰੀ ਸਾਂਝੀ ਕਰ ਲਈਏ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਹੈ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਤੁਸੀਂ 587-832-1208 'ਤੇ ਸੰਪਰਕ ਕਰ ਲਓ 587-832-1208 YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ

ਬਿੱਲ ਸਰਕਾਰ ਨੂੰ ਭੇਜਣਗੇ ਇਹ ਵੀ YYC ਹੋਮ ਕੇਅਰ ਵਾਲੇ। ਫੋਨ ਹੈ 825-760-0983। ਓਐਸਐਸ ਸਮਾਈਲ ਮੈਡੀਕਲ ਇੱਕ ਕਲੀਨਿਕ ਮੈਡੀਕਲ ਕਲੀਨਿਕ ਸਨਰਿਜ ਏਰੀਆ ਦੇ ਵਿੱਚ ਹੈ। ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਐਕਸਪਰਟ ਡਾਕਟਰਸ ਦੀ ਇਹਨਾਂ ਕੋਲ ਟੀਮ ਹੈ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ। 587-617-4496 5876174696 ਫੋਨ ਨੰਬਰ ਹੈ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 403-903-6657 'ਤੇ 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 403-404-3500 4034-43-5000। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਅਤੇ ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਇਹਨਾਂ ਕੋਲ ਸਵੇਰ ਦੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ 40 ਤੋਂ ਬਾਅਦ ਆਈਟਮ ਦਾ ਬਫੇ ਲੱਗਦਾ। ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7077 24 ਘੰਟੇ 7 ਦਿਨ ਖੁੱਲ੍ਹਦੇ ਨੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਲੋਕੇਟਡ। ਪਿਕਸਲ ਫੋਟੋ ਸਟੂਡੀਓ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਆਪ ਜੀ ਨੂੰ ਬਣਾ ਕੇ ਦੇਣਗੇ, ਅਤੇ ਤੁਸੀਂ ਉਹਨਾਂ ਕੋਲੋਂ ਪਾਸਪੋਰਟ ਫੋਟੋ ਦੇ ਨਾਲ ਨਾਲ ਬਿਜ਼ਨਸ ਹੈੱਡਸ਼ਾਟਸ, ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ ਅਤੇ ਪੋਰਟਰੇਟਸ ਵੀ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਨੌਰਥ ਈਸਟ ਕੈਲਗਰੀ, ਬਹੁਤ ਹਾਈ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਪਿਕਚਰਸ ਦੇਣਗੇ ਜੀ। ਅਤੇ ਆਓ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਜਰਾ ਮਾਰਕੀਟ ਦੀ ਕਰ ਲਈਏ। ਕੱਚੇ ਤੇਲ ਦੀਆਂ ਕੀਮਤਾਂ ਫਿਰ ਥੋੜ੍ਹੀਆਂ ਗਿਰਾਵਟ ਵੱਲ ਨੂੰ ਨੇ। $75 ਦੇ ਲਾਗੇ ਬ੍ਰੈਂਟ ਕਰੂਡ 75-76 ਦੇ ਲਾਗੇ ਟ੍ਰੇਡ ਹੋ ਰਿਹਾ। $71-72 ਪ੍ਰਤੀ ਬੈਰਲ ਦੇ ਲਾਗੇ WTI ਕਰੂਡ ਆਇਲ ਜਿਹੜਾ ਹੈ ਜੀ ਉਹ ਟ੍ਰੇਡ ਹੋ ਰਿਹਾ। ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਮੁਕਾਬਲੇ ਤੁਹਾਨੂੰ ਅੱਜ $1.41 ਕੈਨੇਡੀਅਨ ਮਿਲਣਗੇ। ਜੇ ਇੱਕ ਕੈਨੇਡੀਅਨ ਤੁਹਾਡੇ ਕੋਲ ਹੈ ਤਾਂ ਤੁਹਾਨੂੰ 70 ਸੈਂਟ ਅਮਰੀਕਨ ਮਿਲ ਸਕਦੇ ਨੇ। ਇੱਕ ਅਮਰੀਕਨ ਦੇ ਮੁਕਾਬਲੇ 95 ਰੁਪਏ 39 ਪੈਸੇ ਇੰਡੀਆ ਦੇ, ਅਤੇ ਇੱਕ ਕੈਨੇਡੀਅਨ ਦੇ ਮੁਕਾਬਲੇ $67.32 ਕੈਨੇਡੀਅਨ ਡਾਲਰ ਦੇ $1 ਦੇ ਬਰਾਬਰ ਜਿਹੜੇ ਨੇ $67.32 ਤੁਹਾਨੂੰ ਮਿਲ ਜਾਣਗੇ ਜੀ। ਇਹ ਮਾਰਕੀਟ ਨਾਲ ਸੰਬੰਧਿਤ ਇਨਫੋਰਮੇਸ਼ਨ। ਜਿਹੜੀ ਮੌਸਮ ਦੀ ਮੈਂ ਗੱਲ ਕਰ ਰਿਹਾ ਸੀ ਕਿ ਕੇਂਦਰੀ ਅਲਬਰਟਾ ਦੇ ਵਿੱਚ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਇੱਕ ਵੈਦਰ ਜਿਹੜੀ ਸਮਰੀ ਪੋਸਟ ਕੀਤੀ ਹੈ, ਉਸ ਵਿੱਚ ਪਤਾ ਲੱਗਦਾ ਹੈ ਕਿ 2 ਜਗ੍ਹਾ 'ਤੇ ਟਰਨੇਡੋ ਨੋਟ ਕੀਤੇ ਗਏ, ਟੱਚ ਡਾਊਨ ਕੀਤਾ, 3 ਲੋਕ ਜ਼ਖਮੀ ਹੋਏ ਨੇ, ਅਤੇ ਈਸਟ ਸੈਂਟਰਲ ਅਲਬਰਟਾ ਦੇ ਵਿੱਚ ਇਹ ਤੇਜ਼ ਤੂਫਾਨ ਆਇਆ ਜਿਸ ਨੇ ਥੋੜ੍ਹੇ ਜਿਹੇ ਇਲਾਕੇ ਦੇ ਵਿੱਚ ਬੜੀ ਤਬਾਹੀ ਮਚਾਈ, ਅਤੇ ਕਲੀਨ ਅਪ ਹੁਣ ਕੀਤਾ ਜਾ ਰਿਹਾ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ। ਅਲਬਰਟਾ, ਈਸਟਰਨ ਅਲਬਰਟਾ ਅਤੇ ਐਜਰਟਨ ਇੱਕ ਪ੍ਰੋਵਿੰਸ਼ੀਅਲ ਪਾਰਕ ਦੇ ਨੇੜੇ ਏਰੀਆ ਹੈ ਜਿੱਥੇ 2 ਵੱਖਰੇ ਟਰਨੇਡੋ ਰਿਕਾਰਡ ਕੀਤੇ ਗਏ। ਸੋ RCMP ਵੀ ਇਸ ਵਿੱਚ ਇਨਵੋਲਵ ਹੋਈ। ਉਹਨਾਂ ਦੀ ਸਪੋਕਸਪਰਸਨ ਕਾਂਸਟੇਬਲ ਸੈਂਡਰਾ ਗ੍ਰੇਗਰ ਨੇ ਦੱਸਿਆ ਕਿ ਸਾਰੇ ਜਿਹੜੇ ਨੇ ਤਕਰੀਬਨ ਉਹਨਾਂ ਨੂੰ ਉਹਨਾਂ ਦੀ ਗਿਣਤੀ ਹੋ ਗਈ ਹੈ ਅਤੇ ਲੱਗਦਾ ਕਿ ਸਭ ਸੇਫ ਨੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਲਬਰਟਾ ਅਤੇ ਸਸਕੈਚੂਨ ਦੇ ਬਾਰਡਰ 'ਤੇ ਇੱਕ ਡਿਲਬੈਰੀ ਲੇਕ ਪ੍ਰੋਵਿੰਸ਼ੀਅਲ ਪਾਰਕ ਹੈ, ਉੱਥੇ ਇਹ ਤੂਫਾਨ ਆਇਆ ਦੱਸਿਆ ਜਾਂਦਾ ਹੈ ਜੀ। ਅਤੇ ਸਟੋਰਮ ਡਿਵੈਲਪ ਹੋਇਆ ਸੀ ਤਕਰੀਬਨ ਸ਼ਾਮ ਨੂੰ 7:23 'ਤੇ। ਸੋ ਤਸਵੀਰਾਂ ਉੱਥੇ ਦੀਆਂ ਆਈਆਂ ਨੇ, ਕਈ ਜਗ੍ਹਾ 'ਤੇ ਗੱਡੀਆਂ ਪਲਟੀਆਂ ਪਈਆਂ ਨੇ, ਘਰ ਜਿਹੜੇ ਨੇ ਤਹਿਸ ਨਹਿਸ ਹੋ ਗਏ ਨੇ। ਸੋ ਇਹ ਫਨਲ ਕਲਾਊਡ ਜਿਹੜੇ ਟੋਰਨੇਡੋ ਪੈਦਾ ਕਰਦੇ ਨੇ ਉਹ ਦੇਖਿਆ ਗਿਆ ਜੀ। ਖੈਰ, ਇਹ ਕੁਦਰਤੀ ਆਫਤਾਂ ਨੇ, ਕੁਦਰਤੀ ਇਸ ਵਿੱਚ ਜੋ ਜੋ ਚੀਜ਼ਾਂ ਉਪਜਦੀਆਂ ਨੇ ਉਹਨਾਂ ਦੇ ਬਾਰੇ ਅਸੀਂ ਚਰਚਾ ਕਰਦੇ ਰਹਿੰਦੇ, ਲੇਕਿਨ ਕੁਛ ਇਨਸਾਨ ਦੀਆਂ ਆਪਣੀਆਂ ਸਹੇੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਵੱਡੀ ਇਗਜ਼ਾਮਪਲ ਇਸ ਵੇਲੇ ਹੈ ਜੀ ਮਿਡਲ ਈਸਟ ਦੀ ਜੰਗ। USA ਅਤੇ

ਈਰਾਨ ਵੱਲੋਂ ਇੱਕ ਦੂਸਰੇ ਤੇ ਦਵੱਲੇ ਹਮਲੇ ਕੀਤੇ ਗਏ ਨੇ ਤੇ ਇਹ ਵੀ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਨੁਕਸਾਨ ਵੀ ਕਾਫੀ ਹੋਇਆ। ਅਮਰੀਕਾ ਵਾਲੇ ਤਾਂ ਕਹਿੰਦੇ ਨੇ ਕਿ ਸਟੇਟ ਆਫ ਫਾਰਮੂਜ਼ ਦੇ ਲਾਗੇ ਈਰਾਨ ਦੇ 90 ਮਿਲਟਰੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਨੇ ਤੇ ਈਰਾਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ 14 ਵਿਅਕਤੀ ਮਾਰੇ ਗਏ ਨੇ। ਇੱਕ ਬਹੁਤ ਉੱਚਾ ਟਾਵਰ ਹੈ ਜਿਸ ਵਿੱਚ ਬਿਲਡਿੰਗ ਹੈ ਚਾਬਹਾਰ ਦੇ ਵਿੱਚ ਜੋ ਕਿ ਬੰਦਰਗਾਹ ਦਾ ਸ਼ਹਿਰ ਹੈ, ਉੱਥੇ ਇੱਕ ਕੰਟਰੋਲ ਟਾਵਰ ਨੂੰ ਨੁਕਸਾਨ ਹੋਇਆ ਜਿਹੜਾ ਹੈ ਉਹ ਵੀਡੀਓ ਵਿੱਚ ਫੋਟੋਆਂ ਵਿੱਚ ਸਾਫ ਦਿਸ ਰਿਹਾ। ਸਟੇਟ ਮੀਡੀਆ ਨੇ ਇਹ ਵੀ ਦੱਸਿਆ ਕਿ ਇੱਕ ਨਿਊਕਲੀਅਰ ਪਾਵਰ ਪਲਾਂਟ 'ਤੇ ਵੀ ਹਮਲਾ ਕੀਤਾ ਗਿਆ ਤੇ USA ਨੇ ਇਸ ਲੇਟੈਸਟ ਸਟ੍ਰਾਈਕ ਦੇ ਬਾਰੇ ਹੋਰ ਕੁਛ ਨਹੀਂ ਦੱਸਿਆ। ਈਰਾਨ ਨੇ ਇਹ ਕਿਹਾ ਕਿ USA ਦੇ ਜਿਹੜੇ ਐਸੈਟਸ ਨੇ ਕੁਵੈਤ, ਬਹਿਰੀਨ, ਕਤਰ ਦੇ ਵਿੱਚ ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਇਆ ਤੇ ਕੁਵੈਤ ਦੇ ਜਾਰਡਨ ਇਰਾਕ ਸਟੇਟ ਲਿੰਕ ਮੀਡੀਆ ਦੇ ਦੱਸਣ ਮੁਤਾਬਕ ਇਹ ਹਮਲੇ ਹੋਏ ਨੇ ਈਰਾਨ ਵੱਲੋਂ ਕੁਵੈਤ, ਬਹਿਰੀਨ ਤੇ ਕਤਰ ਦੇ ਵਿੱਚ ਤੇ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਦੇ ਬਰੀਅਲ ਸਾਈਟ ਤੇ ਹਜ਼ਾਰਾਂ ਲੋਕ, ਸੈਂਕੜੇ ਲੋਕ ਜਿਹੜੇ ਨੇ ਇਕੱਤਰ ਹੋ ਚੁੱਕੇ ਨੇ ਤੇ 6 ਦਿਨਾਂ ਦੇ ਵਿੱਚ ਫਿਊਨਰਲ ਇਵੈਂਟਸ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ। ਸੋ ਇਸ ਵੇਲੇ ਕੋਈ ਵਧੀਆ ਹਾਲਾਤ ਨਹੀਂ ਹੈਗੇ ਮਿਡਲ ਈਸਟ ਦੇ ਵਿੱਚ ਤੇ ਜੇ ਦੇਖਿਆ ਜਾਵੇ ਤਾਂ ਇਹਨਾਂ ਦਾ ਕੋਈ ਨਿੜ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਰਿਜ਼ਲਟ ਨਿਕਲਣ ਦਾ ਕੋਈ ਸਾਨੂੰ ਤਰੀਕਾ ਵੀ ਨਜ਼ਰ ਨਹੀਂ ਆ ਰਿਹਾ। ਕੋਈ ਜਿਹੜਾ ਐਂਡ ਨਹੀਂ ਦੱਸਿਆ ਗਿਆ ਇਹਦੇ ਵਿੱਚ ਕਿ ਇਹ ਕਦੋਂ ਖਤਮ ਹੋਵੇਗਾ ਸਾਰਾ ਕੁਛ। ਸੋ ਹਾਲ ਦੀ ਘੜੀ ਹਾਲਾਤ ਇੱਕ ਕਿਸਮ ਦੇ ਅਸੀਂ ਕਹਿ ਸਕਦੇ ਹਾਂ ਕਿ ਵਿਗੜੇ ਹੀ ਹੋਏ ਨੇ ਮਿਡਲ ਈਸਟ ਦੇ ਵਿੱਚ ਤੇ ਸਟੇਟ ਆਫ ਫਾਰਮੂਜ਼ ਦਾ ਡਿਸਪਿਊਟ ਜਿਹੜਾ ਸ਼ੁਰੂ ਹੋਇਆ ਕੁਛ ਬੇੜਿਆਂ ਤੇ ਹਮਲੇ ਤੋਂ ਬਾਅਦ ਜੋ ਅਮਰੀਕਾ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਤੇ ਇਸ ਤੋਂ ਬਾਅਦ ਹੀ ਸਾਰੇ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਪੈਦਾ ਹੋਏ। ਉਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਊਦੀ ਅਰਬ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਤੇ ਪਹਿਲਾ ਸਟੇਟ ਵਿਜ਼ਿਟ ਹੈ ਤਕਰੀਬਨ 25 ਸਾਲਾਂ ਦੇ ਵਿੱਚ ਓਟਵਾ ਤੇ ਰਿਆਤ ਦੇ ਦਰਮਿਆਨ ਤੇ ਉੱਥੇ ਐਨਰਜੀ ਨਾਲ ਤੇ ਮਾਈਨਿੰਗ ਨਾਲ ਸੰਬੰਧਿਤ ਕੁਛ ਵਿਚਾਰਾਂ ਹੋਈਆਂ ਨੇ। ਕਾਰਨੀ ਵੀਰਵਾਰ ਨੂੰ ਆਏ ਸੀ ਤੇ ਕਿਉਂਕਿ ਨਾਟੋ ਦੇ ਵਿੱਚ ਟਰਕੀਏ ਦੇ ਵਿੱਚ ਸਮਿਟ ਹੋ ਰਿਹਾ ਸੀ, ਨਾਟੋ ਸਮਿਟ, ਤੇ ਟ੍ਰੇਡ ਰਿਲੇਸ਼ਨਸ਼ਿਪ ਜਿਹੜੇ ਨੇ ਡਿਵਰਸੀਫਾਈ ਕਰਨ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਡੋਨਲਡ ਟਰੰਪ ਬਹੁਤ ਸਖਤੀ ਵਰਤ ਰਹੇ ਨੇ ਕੈਨੇਡਾ ਤੇ। ਇਸ ਵਿਜ਼ਿਟ ਦੇ ਵਿੱਚ ਐਗਰੀਮੈਂਟਸ ਹੋਏ ਨੇ ਜਿਸ ਵਿੱਚ ਮਾਈਨਿੰਗ, ਐਨਰਜੀ, ਆਰਟੀਫਿਸ਼ਲ ਇੰਟੈਲੀਜੈਂਸ ਤੇ ਵਿਚਾਰ ਚਰਚਾ ਹੋਈਆਂ ਨੇ ਤੇ ਇਹਦੇ ਬਾਰੇ ਮੁੱਢਲੀਆਂ ਗੱਲਾਂ ਬਾਤਾਂ ਹੋ ਗਈਆਂ ਨੇ ਤੇ ਮਾਰਕ ਕਾਰਨੀ ਦੇ ਆਫਿਸ, ਪ੍ਰਧਾਨ ਮੰਤਰੀ ਦੇ ਆਫਿਸ ਦਾ ਕਹਿਣਾ ਕਿ ਅਗਲੇ ਸਾਲ ਇਹਨਾਂ ਨੂੰ ਫਾਈਨਲ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਨੇ ਕੁਛ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੇ ਸਾਈਨ ਵੀ ਕੀਤੇ ਨੇ। 13 ਨਵੇਂ ਸਮਝੌਤੇ ਨੇ ਹੈਲਥ ਦੇ, ਡਿਫੈਂਸ ਦੇ ਵੀ ਹੋਏ ਨੇ ਤੇ ਸਮਝੌਤਿਆਂ ਦੀ ਕੁੱਲ ਕੀਮਤ $1 ਬਿਲੀਅਨ ਤੋਂ ਵੱਧ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਇਹਨਾਂ ਐਗਰੀਮੈਂਟਸ ਦੇ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਮਾਈਨਿੰਗ ਤੇ ਕਲੀਨ ਐਨਰਜੀ ਪ੍ਰੋਜੈਕਟ ਜਿਹੜੇ ਨੇ ਸਾਊਦੀ ਅਰੇਬੀਆ ਦੇ ਵਿੱਚ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇਗੀ। ਇਹ ਸਾਰੀਆਂ ਗੱਲਾਂ ਹੋਈਆਂ ਨੇ ਤੇ ਨਾਲ ਦੀ ਨਾਲ ਕਾਰਨੀ ਦੇ ਆਫਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਕੈਨੇਡਾ ਦੇ ਪੈਨਸ਼ਨ ਫੰਡ ਜਿਹੜੇ CPP ਹੈ ਇਹਨਾਂ ਦੀ ਫੋਰਨ ਦੇ ਵਿੱਚ ਬਹੁਤ ਜਗ੍ਹਾ ਇਨਵੈਸਟਮੈਂਟ ਹੈ ਤੇ ਉੱਧਰ ਨੂੰ ਵੀ ਅਸੀਂ ਸੋਚਾਂਗੇ ਕਿ ਉਹਨਾਂ ਦਾ ਡੈਲੀਗੇਸ਼ਨ ਇੱਥੇ ਲਿਆਵਾਂਗੇ ਤੇ ਉਹ ਦੱਸਣਗੇ ਕਿ ਕੀ ਸਾਊਦੀ ਦੇ ਵਿੱਚ ਵੀ ਕੁਛ ਸਾਡੇ ਨਾਲ ਸਮਝੌਤੇ ਦੇ ਤਹਿਤ ਕੁਛ ਗੱਲਬਾਤ ਹੋ ਸਕਦੀ ਹੈ ਤੇ ਅਸੀਂ CPP ਦਾ ਪੈਸਾ ਇੱਥੇ ਇਨਵੈਸਟ ਕਰ ਸਕਦੇ ਹਾਂ। ਖੈਰ ਇੱਕ ਪਾਸੇ ਸਮਝੌਤੇ ਨੇ, ਦੂਸਰੇ ਪਾਸੇ ਜਿਹੜੇ ਸਵਾਲ ਇਹ ਸੀ ਕਿ ਸਾਊਦੀ ਅਰਬ ਤੇ ਸਵਾਲ ਉੱਠਦੇ ਸੀ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਤੇ ਇਸ ਤੋਂ ਪਹਿਲਾਂ ਇੱਕ ਪੱਤਰਕਾਰ ਮਾਰੇ ਗਏ ਸੀ ਜਿਨ੍ਹਾਂ ਦੇ ਬਾਰੇ ਸਮੇਂ ਸਮੇਂ 'ਤੇ ਰੌਲਾ ਪੈਂਦਾ ਰਹਿੰਦਾ, ਪਰ ਜਦੋਂ ਹਿਊਮਨ ਰਾਈਟਸ ਦੇ ਮੁੱਦੇ ਦੀ ਗੱਲ ਆਈ ਤਾਂ ਮਾਰਕ ਕਾਰਨੀ ਹੋਰਾਂ ਨੇ ਜਵਾਬ ਦਿੱਤਾ ਕਿ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਤੇ

ਦੂਸਰੇ ਮੁਲਕਾਂ ਨੂੰ ਭਾਸ਼ਣ ਦੇਣਾ ਇਨਫੈਕਟਿਵ ਸਟ੍ਰੈਟਜੀ ਹੈ, ਇਹ ਇਹਦਾ ਕੋਈ ਫਾਇਦਾ ਨਹੀਂ ਹੁੰਦਾ, ਇਹ ਕੋਈ ਚੰਗੀ ਨੀਤੀ ਨਹੀਂ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਊਦੀ ਅਰੇਬੀਆ ਦੇ ਵਿੱਚ, ਉਹਨਾਂ ਨੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ। ਸੋ ਉਹ ਕਹਿੰਦੇ ਨੇ ਕਿ ਦੂਸਰੇ ਮੁਲਕਾਂ ਨੂੰ ਭਾਸ਼ਣ ਦੇਣਾ ਸੈਟਿਸਫਾਈਂਗ ਹੋ ਸਕਦਾ ਪਰ ਇਨਫੈਕਟਿਵ ਹੈ, ਇਸਦਾ ਕੋਈ ਅਸਰ ਨਹੀਂ ਹੁੰਦਾ। ਸੋ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜੀਆਂ ਮੁੱਦਿਆਂ 'ਤੇ ਕੁਛ ਹਿਊਮਨ ਰਾਈਟਸ ਦੇ ਜੋ ਐਗਰੀਮੈਂਟਸ ਨਹੀਂ ਹੈਗੇ ਸਾਊਦੀ ਅਰਬ ਦੇ ਨਾਲ, ਕੀ ਉਹਨਾਂ ਨਾਲੋਂ ਬਿਜ਼ਨਸ ਅਤੇ ਇਕੋਨਮੀ ਜ਼ਿਆਦਾ ਜ਼ਰੂਰੀ ਹੈ। ਉਦੋਂ ਉਹਨਾਂ ਨੇ ਇਹ ਜਿਹੜਾ ਸੀ ਜਵਾਬ ਦਿੱਤਾ। ਬਿਨ ਸਲਮਾਨ ਨੂੰ ਸਾਊਦੀ ਅਰਬ ਦੇ ਵਿੱਚ ਵੀਰਵਾਰ ਨੂੰ ਉਹ ਮਿਲੇ ਅਤੇ ਜਿਵੇਂ ਪਹਿਲਾਂ ਦੱਸਿਆ ਕਿ ਵਪਾਰਕ ਸੰਬੰਧਾਂ ਨੂੰ ਅਤੇ ਹੋਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਚਰਚਾਵਾਂ ਜਿਹੜੀਆਂ ਨੇ ਉਹ ਹੋਈਆਂ ਨੇ। ਵਾਪਸ ਕੈਨੇਡਾ ਦੀ ਗੱਲ ਕਰਦੇ, ਲੇਕਿਨ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਖੇਡ ਜਗਤ ਦੀ ਕਰ ਲਈ ਹੈ ਜੀ। ਫੀਫਾ ਦੇ ਵਿੱਚ ਅੱਜ ਜੋ ਕੁਆਟਰ ਫਾਈਨਲ ਸੀਗਾ ਜੀ, ਉਸਦੇ ਪਹਿਲੇ ਕੁਆਟਰ ਫਾਈਨਲ ਦੇ ਵਿੱਚ ਫਰਾਂਸ ਨੇ ਮੋਰਾਕੋ ਨੂੰ 2-0 ਨਾਲ ਹਰਾ ਦਿੱਤਾ ਮੰਬਾਪੇ ਵੱਲੋਂ 60ਵੇਂ ਮਿੰਟ ਦੇ ਵਿੱਚ, ਅਤੇ ਵਸਮੇਨ ਵੱਲੋਂ 66ਵੇਂ ਮਿੰਟ ਦੇ ਵਿੱਚ ਗੋਲ ਕਰਕੇ ਫਰਾਂਸ ਨੂੰ ਇਹ 2-0 ਦੀ ਲੀਡ ਦਿਵਾਉਣ ਦੇ ਵਿੱਚ ਮਦਦ ਕੀਤੀ ਗਈ। ਅਤੇ ਹੁਣ ਅਗਲਾ ਮੁਕਾਬਲਾ ਫਰਾਂਸ ਦਾ ਸਪੇਨ ਅਤੇ ਬੈਲਜੀਅਮ ਵਿਚਕਾਰ ਹੋਣ ਵਾਲੇ ਮੈਚ ਵਿੱਚੋਂ ਜੇਤੂ ਟੀਮ ਨਾਲ ਹੋਵੇਗਾ। ਦੂਸਰੇ ਜਿਹੜੇ ਦੋ ਕੁਆਟਰ ਫਾਈਨਲ ਨੇ ਨਾਰਵੇ ਅਤੇ ਇੰਗਲੈਂਡ ਅਤੇ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੇ ਦਰਮਿਆਨ ਇਹ ਮੈਚ ਹੋਵੇਗਾ। ਸੋ ਆਖਰੀ ਫੇਜ਼ ਦੇ ਵਿੱਚ ਇਹ ਜਿਹੜਾ ਟੂਰਨਾਮੈਂਟ ਹੈ ਫੀਫਾ ਦਾ ਜੇ ਪਹੁੰਚਿਆ ਹੋਇਆ। ਇਸ ਵੇਲੇ ਜੋ ਗੋਲਡਨ ਬੂਟ ਅਵਾਰਡ ਹੈ ਲਿਓਨਲ ਮੈਸੀ ਦੇ ਨਾਮ ਅਤੇ 8 ਗੋਲ ਉਹਨਾਂ ਨੇ ਪੂਰੇ ਟੂਰਨਾਮੈਂਟ ਵਿੱਚ ਕੀਤੇ ਨੇ। ਅਤੇ ਐਰਲਿੰਗ ਹਾਲੈਂਡ ਜਿਹੜੇ ਨੇ ਜੀ ਨਾਰਵੇ ਦੇ, ਬੜੇ ਫੇਮਸ ਹੋਏ ਨੇ ਇਸ ਵਰਲਡ ਕੱਪ ਦੇ ਵਿੱਚ, ਉਹਨਾਂ ਨੇ 7 ਗੋਲ ਕੀਤੇ ਨੇ। ਮੰਬਾਪੇ ਜਿਹੜੇ ਨੇ ਜੀ ਫਰਾਂਸ ਦੇ, ਬੜੇ ਫੇਮਸ ਪਲੇਅਰ ਨੇ, 7 ਗੋਲ ਉਹਨਾਂ ਨੇ ਕੀਤੇ ਹੋਏ ਨੇ। ਸੋ ਬੜੇ ਇੰਟਰਸਟਿੰਗ ਦੌਰ ਦੇ ਵਿੱਚ ਪਹੁੰਚਦਾ ਹੈ ਅਤੇ ਨਾਲ ਨਾਲ ਕੰਟਰੋਵਰਸੀ ਵੀ ਚੱਲ ਰਹੀ ਹੈ। ਫੀਫਾ 'ਤੇ ਵੀ ਦੋਸ਼ ਲੱਗੇ ਨੇ ਕਈ ਤਰ੍ਹਾਂ ਦੇ, ਡਿਸਿਪਲਿਨ ਨੂੰ ਲੈ ਕੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਡੋਨਲਡ ਟਰੰਪ ਦੀ ਗੱਲ ਮੰਨੀ ਗਈ। ਸੋ ਇਹ ਚੱਲਦਾ ਰਹੇਗਾ, ਲੇਕਿਨ ਵਰਲਡ ਕੱਪ ਆਪਣੇ ਆਖਰੀ ਦੌਰ ਦੇ ਵਿੱਚ ਉਹ ਹੁਣ ਸ਼ਾਮਿਲ ਹੋ ਗਿਆ ਜੀ, ਉਹ ਦਾਖਲ ਹੋ ਗਿਆ। ਖਬਰਾਂ ਕੁਛ ਹੋਰ ਹੈਗੀਆਂ ਨੇ ਸਾਡੇ ਕੋਲ। ਕੰਜ਼ਰਵੇਟਿਵ ਪਾਰਟੀ ਦੀ ਖਬਰ, 2025 ਦੇ ਵਿੱਚ ਜਦੋਂ ਸ਼ੁਰੂਆਤ ਹੋਈ ਤਾਂ ਕੰਜ਼ਰਵੇਟਿਵ ਪਾਰਟੀ ਦੇ ਕੋਲ 84.6 million ਦਾ ਰੈਵੇਨਿਊ ਸੀ। ਫਿਰ ਵੀ ਪਾਰਟੀ ਨੂੰ ਤਾਜ਼ਾ ਜਿਹੜੇ ਅੰਕੜੇ ਪ੍ਰਕਾਸ਼ਿਤ ਹੋਏ ਨੇ ਫਾਈਨੈਂਸ਼ੀਅਲ ਆਡਿਟਸ ਦੇ, ਉਹਨਾਂ ਮੁਤਾਬਕ $14 million ਦਾ ਡੈਫੀਸਿਟ ਹੈ ਸਾਲ ਦੇ ਅਖੀਰ ਵਿੱਚ। ਇਲੈਕਸ਼ਨਸ ਕੈਨੇਡਾ ਵਿੱਚ ਨਾਲ ਫਾਈਲ ਕੀਤੇ ਗਏ ਆਡਿਟ ਵਿੱਚ ਪਤਾ ਲੱਗਦਾ ਕਿ ਕੰਜ਼ਰਵੇਟਿਵ ਨੂੰ ਕਈ ਜਗ੍ਹਾ 'ਤੇ ਡੈਫੀਸਿਟ ਦਾ ਸਾਹਮਣਾ ਕਰਨਾ ਪਿਆ, ਪਰ 2025 ਦੇ ਵਿੱਚ ਨੈੱਟ ਡੈਟ ਜਿਹੜਾ 5 billion ਤੱਕ ਆ। 2024 ਵਿੱਚ ਫੰਡ ਜਿਹੜਾ ਸੀ 9.4 million ਦਾ ਸਰਪਲਸ ਸੀ। ਅਤੇ ਇਸ ਵੇਲੇ ਲਿਬਰਲ ਪਾਰਟੀ ਕੋਲ 2025 ਦੇ ਵਿੱਚ ਐਨੂਅਲ ਸਰਪਲਸ 3.6 million ਸੀ, ਕਿਉਂਕਿ ਉਹਨਾਂ ਦਾ ਰੈਵੀਨਿਊ 60 million ਤੋਂ ਵੱਧ ਆਇਆ 2024 ਵਿੱਚ। ਡੈਫੀਸਿਟ ਜਿਹੜਾ ਸੀ ਉਹ 1.7 million ਦਾ। ਆਡਿਟ ਦੇ ਵਿੱਚ ਇਹ ਵੀ ਕਿਹਾ ਕਿ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਫੰਡ ਰੇਜ਼ਿੰਗ ਆਰਮ ਹੈ, ਉਹਨਾਂ ਨੇ ਕੁਝ ਫਾਈਨੈਂਸ਼ੀਅਲ ਪੋਜੀਸ਼ਨ ਆਪਣੀ ਇੰਪਰੂਵ ਕੀਤੀ ਹੈ, ਅਤੇ ਪਰ 2024 ਨਾਲੋਂ ਜੋ ਫਰਕ ਪਿਆ ਉਸਨੂੰ ਹੋਰ ਖਰਚਿਆਂ ਦੇ ਵਿੱਚ ਉਸਨੂੰ ਕਾਫੀ ਨੁਕਸਾਨ ਹੋਇਆ। ਇਸੇ ਤਰ੍ਹਾਂ NDP ਨੇ ਅਜੇ ਤੱਕ ਆਪਣਾ ਆਡਿਟਡ ਰਿਪੋਰਟ ਜਿਹੜੀ ਹੈ ਫਾਈਨੈਂਸ਼ੀਅਲ ਉਹ ਫਾਈਲ ਨਹੀਂ ਕੀਤੀ। ਇਲੈਕਸ਼ਨ ਸਪੈਂਡਿੰਗ ਦੇ ਵਿੱਚ ਜਿਹੜੀ ਗੱਲ ਹੈ ਕਿ ਪਿਛਲੇ ਸਾਲ ਡੋਨੇਸ਼ਨ ਅਤੇ ਇਲੈਕਸ਼ਨ ਰਿਬੇਟਸ ਦੇ ਰੂਪ ਦੇ ਵਿੱਚ ਪਾਰਟੀਆਂ ਕੋਲ ਪੈਸਾ ਆਇਆ ਸੀ, ਅਤੇ ਇਹਨਾਂ ਵਿੱਚ ਲਿਬਰਲ ਜਿਹੜੇ ਸੀ ਉਹਨਾਂ ਨੂੰ 29 million ਦੀ ਡੋਨੇਸ਼ਨ ਮਿਲੀ, 31 million ਦੀਆਂ ਇਲੈਕਸ਼ਨ ਰਿਬੇਟਸ ਮਿਲੀਆਂ। ਕੰਜ਼ਰਵੇਟਿਵ ਨੇ 48 million ਡੋਨੇਸ਼ਨ ਦੇ ਵਿੱਚ ਲਏ, ਅਤੇ ਇੰਡੀਪੈਂਡੈਂਟ ਆਡਿਟ ਜਿਹੜੇ ਨੇ ਆਪਣੇ ਐਕਸਪੈਂਸ ਦੇ, ਉਹਨਾਂ ਵਿੱਚ 32.7 million ਟ੍ਰਾਂਸਫਰ ਗੌਰਮੈਂਟ ਦੇ ਹੈਗੇ ਨੇ, ਪਰ ਉਸ ਵਿੱਚ ਬ੍ਰੇਕਡਾਊਨ ਨਹੀਂ ਦਿੱਤੀ ਗਈ ਕਿ ਕਿੱਥੇ ਕਿੱਥੇ ਨੂੰ ਟ੍ਰਾਂਸਫਰ ਨੇ ਅਤੇ ਕਿੱਥੇ ਕਿੱਥੇ ਖਰਚੇ ਗਏ ਨੇ। ਸੋ ਖਰਚੇ ਵੱਡੇ ਹੋਏ ਨੇ, ਸਪੈਂਡਿੰਗ ਕਾਫੀ ਹੋਈ ਹੈ ਕੰਜ਼ਰਵੇਟਿਵ ਪਾਰਟੀ ਦੀ, ਪਰ ਜਿੱਤ ਨਹੀਂ ਨਜ਼ਰ ਆਈ। $100 million ਤਕਰੀਬਨ ਪਿਛਲੇ ਸਾਲ ਕੰਜ਼ਰਵੇਟਿਵ ਪਾਰਟੀ ਨੇ ਖਰਚਿਆ,
ਇਸ ਦੇ ਬਾਵਜੂਦ ਕੰਜ਼ਰਵੇਟਿਵ ਜਿਹੜੇ ਸੀ

ਉਹ ਹਾਰੇ ਤੇ ਲੀਡਰ ਪੀਅਰ ਪੋਲੀਅਬ ਆਪਣੀ ਸੀਟ ਵੀ ਹਾਰੇ ਤੇ ਉਹਨਾਂ ਦੇ ਕੁਛ ਜਿਹੜੇ ਨੇ ਚਾਰ ਮੈਂਬਰ ਜਿਹੜੇ ਨੇ ਫਲੋਰ ਕ੍ਰੋਸ ਕਰਕੇ ਲਿਬਰਲ ਵਿੱਚ ਸ਼ਾਮਲ ਹੋ ਚੁੱਕੇ ਨੇ ਸੋ ਸਥਿਤੀ ਇਹ ਜਿਹੜੀ ਹੈ ਇਸ ਵੇਲੇ ਕੰਜ਼ਰਵੇਟਿਵ ਦੀ ਇਹ ਹੈ ਜੀ ਟਰੱਕਿੰਗ ਕੰਪਨੀ ਅਗਰ ਅਨਸੇਫ ਹੋਵੇ ਓਪਰੇਟ ਕਰਨ ਲਈ ਤੇ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਦੀ ਇਜਾਜ਼ਤ ਹੋਵੇ ਇਹ ਗੱਲ ਕਿਵੇਂ ਲੱਗਦੀ ਹੈ ਪਰ ਇੱਕ ਦੀ ਕੰਪਨੀ ਨਹੀਂ ਹੈ ਇੱਕ ਪ੍ਰਾਈਵੇਟ ਮੀਡੀਆ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਤੇ 100 ਕੰਪਨੀਆਂ ਜਿਨ੍ਹਾਂ ਦੇ ਸੇਫਟੀ ਇਨਫੈਕਸ਼ਨ ਦੀਆਂ 100 ਤੋਂ ਵੱਧ ਜਿਹੜੀਆਂ ਉਹਨਾਂ ਦੀਆਂ ਵਾਇਓਲੇਸ਼ਨ ਪਾਈਆਂ ਗਈਆਂ ਲੇਬਰ ਵਾਇਓਲੇਸ਼ਨ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਲਈ 2019 ਤੋਂ ਲੈ ਕੇ ਜਿਹੜੀ ਮਨਜ਼ੂਰੀ ਮਿਲੀ ਆ ਇਹ ਕੰਪਲਾਇੰਸ ਇਸ਼ੂ ਜਿਹੜੇ ਨੇ ਸੇਫਟੀ ਆਡਿਟਸ ਦੇ ਰਿਕਾਰਡਿੰਗ ਨੇ ਤੇ ਇੱਕ ਕੈਰੀਅਰ ਜਿਹੜਾ ਆਈਡੈਂਟੀਫਾਈ ਕੀਤਾ ਗਿਆ ਉਹਨਾਂ ਦੇ ਬਹੁਤ ਜ਼ਬਰਦਸਤ ਸੇਫਟੀ ਇਸ਼ੂ ਸਨ ਪਰ ਉਹਨਾਂ ਨੂੰ ਟੈਂਪਰੇਰੀ ਵਰਕਰ ਹਾਇਰ ਕਰਨ ਲਈ 3 ਵਾਰ ਮਨਜ਼ੂਰੀ ਦਿੱਤੀ ਗਈ ਇਸੇ ਤਰ੍ਹਾਂ ਕੁਛ ਕੰਪਨੀਆਂ ਦੇ ਨਾਮ ਵੀ ਦਿੱਤੇ ਗਏ ਨੇ ਉਹਨਾਂ ਦੇ ਸਾਰਿਆਂ ਦੇ ਰਿਕਾਰਡ ਜਿਹੜੇ ਨੇ ਇਸ ਤਰ੍ਹਾਂ ਕੱਢ ਕੇ ਦੱਸੇ ਗਏ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਰਿਕਾਰਡ ਹੋਣ ਦੇ ਬਾਵਜੂਦ ਟੈਂਪਰੇਰੀ ਫੋਰਨ ਵਰਕਰ ਜਿਹੜੇ ਸੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਟਰੱਕ ਡਰਾਈਵਰ ਪੋਜੀਸ਼ਨਸ ਟੈਂਪਰੇਰੀ ਫੋਰਨ ਵਰਕਰ ਦੇ ਦੁਆਰਾ ਜਿਹੜੀਆਂ ਅਪਰੂਵ ਕੀਤੀਆਂ ਗਈਆਂ ਉਹ 2024 ਦੇ ਵਿੱਚ ਸਭ ਤੋਂ ਵੱਧ ਸੀ ਜਿੱਥੇ ਇਹਨਾਂ ਦੀ ਗਿਣਤੀ 8000 ਤੋਂ ਵੱਧ ਸੀ ਲੇਕਿਨ 25 ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਹੈ 4000 ਦੇ ਲਾਗੇ ਛਾਗੇ ਆ ਚੁੱਕੀ ਹੈ ਅੱਧ ਤੋਂ ਵੀ ਥੱਲੇ ਆ ਸੋ ਇਸ ਤਰ੍ਹਾਂ ਦੇ ਕੇਸਿਸ ਹੈਗੇ ਨੇ ਸਰਕਾਰਾਂ ਵੱਲੋਂ ਹੁਣ ਬਹੁਤ ਵੱਡੇ ਪੱਧਰ 'ਤੇ ਸਖ਼ਤੀ ਜਿਹੜੀ ਹੈ ਇਸ ਮਾਮਲੇ 'ਤੇ ਕੀਤੀ ਜਾ ਰਹੀ ਹੈ ਜੀ ਐਡਮਿੰਟਨ ਦੇ ਨੇੜੇ ਇੱਕ ਵੱਡਾ ਡਾਟਾ ਸੈਂਟਰ ਬਣਾਉਣ ਦਾ ਐਲਾਨ ਕੀਤਾ ਗਿਆ ਮੈਟਾ ਕੰਪਨੀ ਜੋ ਕਿ ਫੇਸਬੁੱਕ ਵਟਸਐਪ ਇੰਸਟਾਗ੍ਰਾਮ ਵਗੈਰਾ ਚਲਾਉਂਦੀ ਹੈ ਜੀ ਉਹਨਾਂ ਵੱਲੋਂ ਇਹ ਲਾਇਆ ਜਾਵੇਗਾ ਉਹ ਲਾਉਣਗੇ ਪਰ ਨਾਲ ਦੀ ਨਾਲ ਖਾਸ ਗੱਲ ਇਹ ਹੈ ਜੀ ਕਿ ਡਾਟਾ ਸੈਂਟਰ ਦੇ ਵਿੱਚ ਜੋ ਜੋ ਹੁਣ ਤੱਕ ਗੱਲਾਂ ਸਾਹਮਣੇ ਆਈਆਂ ਉਹਨਾਂ ਮੁਤਾਬਕ ਬਿਜਲੀ ਵੱਡੇ ਪੱਧਰ 'ਤੇ ਵਰਤੀ ਜਾਵੇਗੀ ਅਤੇ ਉਸ ਵਾਸਤੇ ਬਿਜਲੀ ਪ੍ਰੋਡਿਊਸ ਕਰਨੀ ਪਏਗੀ ਨਾਲ ਪਾਣੀ ਦੀ ਵਰਤੋਂ ਬਾਰੇ ਵੀ ਬਹੁਤ ਸਾਰੇ ਤੌਖਲੇ ਖੜ੍ਹੇ ਹੋਏ ਨੇ ਸਰਕਾਰ ਲੇਕਿਨ ਇਸ ਨੂੰ ਬਹੁਤ ਵੱਡੇ ਤੌਰ 'ਤੇ ਪ੍ਰਚਾਰ ਰਹੀ ਹੈ ਕਿ ਸਾਡੇ ਲਈ ਬਹੁਤ ਵੱਡੀ ਜਿੱਤ ਹੈ ਜੋ ਡਾਟਾ ਸੈਂਟਰ ਕੈਨੇਡਾ ਦਾ ਸਭ ਤੋਂ ਵੱਡਾ ਇੱਥੇ ਐਡਮਿੰਟਨ ਲੱਗੇ ਆ ਰਿਹਾ ਪ੍ਰੈਮੀਅਰ ਡੈਨੀਅਲ ਸਮਿਥ ਨੇ ਇਹ ਹੁਣ ਫਿਰ ਉਸਦੀ ਪ੍ਰੋੜਤਾ ਕੀਤੀ ਹੈ ਕਿ ਇਹ ਵੀ ਕਿ ਪ੍ਰੋਵਿੰਸ ਦੀ ਇਕੋਨਮੀ ਨੂੰ ਜੋ ਬੂਸਟ ਹੈ ਉਹ ਮਿਲੇਗਾ ਇਹਦੇ ਨਾਲ ਅਤੇ ਮੈਟਾ ਡਾਟਾ ਸੈਂਟਰ ਜਿਹੜਾ ਹੈ ਜੀ ਉਹ ਆਪਣਾ ਖਰਚਾ ਆਪ ਚੁੱਕੇਗਾ ਇਹ ਟੈਕ ਕੰਪਨੀ ਨੇ ਜਿਹੜੀ ਹੈ ਇਹਦਾ ਨੋਇਜ਼ ਐਨਰਜੀ ਕੰਜ਼ਪਸ਼ਨ ਰੈਵਨਿਊ ਜਨਰੇਸ਼ਨ ਇਹਨਾਂ ਸਾਰੇ ਸਵਾਲਾਂ 'ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਦੇਖਿਆ ਅਤੇ ਪ੍ਰਾਈਵੇਟ ਸੈਕਟਰ ਦੀ 13 ਬਿਲੀਅਨ ਦੇ ਲਾਗੇ ਛਾਗੇ ਦੀ ਫੰਡਿੰਗ ਹੈ ਅਤੇ ਅਲਬਰਟਾ ਗੌਰਮੈਂਟ ਨੇ ਐਸਟੀਮੇਟ ਕੀਤਾ ਕਿ ਪ੍ਰੋਵਿੰਸ ਇਸ ਪ੍ਰੋਜੈਕਟ ਨਾਲ 3000 ਕੱਚੀਆਂ ਕੰਸਟਰਕਸ਼ਨ ਜੋਬਸ ਅਤੇ 300 ਪੱਕੀਆਂ ਨੌਕਰੀਆਂ ਆਪਰੇਸ਼ਨ ਦੇ ਦੌਰਾਨ ਜਿਹੜੀਆਂ ਨੇ ਉਹ ਪੈਦਾ ਹੋਣਗੀਆਂ ਅਤੇ ਇਹਦੇ ਨਾਲ ਮੈਟਾ ਦੁਆਰਾ ਰੋਇਲਟੀ ਟੈਕਸਿਸ ਲੈਵੀ ਅਤੇ ਫੀਸ ਵੀ ਦਿੱਤੇ ਜਾਣਗੇ ਅਤੇ ਸਰਕਾਰ ਦਾ ਇਹ ਕਹਿਣਾ ਹੈ ਕਿ $250 ਮਿਲੀਅਨ ਸਾਲਾਨਾ ਦੀ ਸਾਨੂੰ ਸਰਕਾਰ ਨੂੰ ਆਮਦਨ ਹੋਵੇਗੀ ਅਲਬਰਟਾ ਇਕੋਨਮੀ ਜਾਂ ਅਲਬਰਟਾ ਟ੍ਰੇਜਰੀ ਦੇ ਵਿੱਚ ਇਹ ਮਾਇਆ ਜਾਵੇਗੀ ਅਤੇ ਨਾਲ ਦੀ ਨਾਲ ਇਹ ਜਿਹੜੀ ਅਨਾਊਂਸਮੈਂਟ ਹੈ ਇਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਸਟਰਜਨ ਕਾਉਂਟੀ ਦੇ ਵਿੱਚ ਇਹ ਜਿਹੜਾ ਪਲਾਂਟ ਲੱਗੇਗਾ ਇਸ ਵਿੱਚ ਬਹੁਤਾ ਪਾਣੀ ਨਹੀਂ ਲੱਗਣਾ ਪਾਣੀ ਥੋੜ੍ਹਾ ਜਿਹਾ ਠੀਕ ਠਾਕ ਹੀ ਵਰਤ ਹੋਵੇਗਾ ਲੇਕਿਨ ਇਹ ਮੰਨਿਆ ਜਾਂਦਾ ਕਿ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਸੋ ਸਰਕਾਰ ਇਸ ਮਾਮਲੇ 'ਤੇ ਬੈਕਫੁੱਟ 'ਤੇ ਆ ਥੋੜ੍ਹੀ ਜਿਹੀ ਅਤੇ ਆਪਣਾ ਇਸ ਚੀਜ਼ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ US ਕੰਪਨੀ ਕਹਿੰਦੇ ਨੇ ਕਿ ਪਾਣੀ ਸਾਨੂੰ ਕੂਲਿੰਗ ਲਈ ਨਹੀਂ ਜ਼ਰੂਰਤ ਪਵੇਗੀ ਅਤੇ ਨਿਊਜ਼ ਕਾਨਫਰੰਸ ਦੇ ਵਿੱਚ ਇਹ ਜੋ ਉਹਨਾਂ ਨੇ ਗੱਲਬਾਤ ਕੀਤੀ ਕਿ 13 ਬਿਲੀਅਨ ਪਲੱਸ ਦੀ ਜਿਹੜੀ ਇਨਵੈਸਟਮੈਂਟ ਹੈ 33 ਜਿਹੜੇ ਫੁੱਟਬਾਲ ਦਾ ਫੀਲਡ ਜਿੰਨਾ ਹੁੰਦਾ ਜੀ 33 ਫੀਲਡ ਹੋਣ 'ਤੇ ਇੰਨਾ ਵੱਡਾ ਇਹ ਪਲਾਂਟ ਹੋਵੇਗਾ ਅਤੇ ਨਵਾਂ ਨੈਚੁਰਲ ਗੈਸ ਪਲਾਂਟ ਲੱਗੇਗਾ ਜੋ ਕਿ ਬਿਜਲੀ ਜ਼ਿਆਦਾ ਬਣਾਉਂਦਾ ਹੈ ਅਤੇ ਇੰਨੀ ਬਿਜਲੀ ਉਹ ਬਣਾਵੇਗਾ ਇੱਕ ਪਲਾਂਟ ਜਿੰਨੀ ਸਿਟੀ ਆਫ ਐਡਮਿੰਟਨ ਇਕੱਲਾ ਵਰਤਦਾ ਅਤੇ ਉਹਦੇ ਨਾਲੋਂ ਵੀ ਜ਼ਿਆਦਾ ਹੋਵੇਗੀ

0: ਡਾਟਾ ਸੈਂਟਰ ਸਟਰਜਨ ਕਾਉਂਟੀ ਦੇ ਵਿੱਚ ਬਣੇਗਾ ਤੇ ਹੋਈ ਹੋਰ ਕਈ ਹਾਈਪਰ ਸਕੇਲ ਪ੍ਰੋਪੋਜ਼ਲ ਕੈਨੇਡਾ ਦੇ ਵਿੱਚ ਹੈਗੇ ਨੇ ਤੇ ਕਲੋਜ਼ਡ ਲੂਪ ਕੂਲਿੰਗ ਸਿਸਟਮ ਹੋਵੇਗਾ ਕਹਿੰਦੇ ਕਿ ਸਰਵਰ ਜਿਹੜੇ ਨੇ ਗਰਮ ਨਾ ਹੋਣ ਉਹਨਾਂ ਨੂੰ ਠੰਡਿਆਂ ਰੱਖਣ ਲਈ ਕੰਮ ਕੀਤਾ ਜਾਵੇਗਾ ਪਾਣੀ ਘੱਟ ਵਰਤ ਹੋਵੇਗਾ ਇਹ ਤਾਂ ਚਲੋ ਸਮਾਂ ਦੱਸੇਗਾ ਲੇਕਿਨ ਹਾਲ ਦੀ ਘੜੀ ਪ੍ਰਚਾਰ ਇਹੋ ਹੀ ਕੀਤਾ ਜਾ ਰਿਹਾ ਬਰੈਂਪਟਨ ਓਨਟੇਰੀਓ ਦਾ ਇੱਕ ਵਾਸੀ 63 ਸਾਲਾਂ ਦਾ ਗੁਰ ਅੰਮ੍ਰਿਤ ਸਿੱਧੂ ਗੁਰ ਅੰਮ੍ਰਿਤ ਸਿੱਧੂ ਨਾਮ ਤਾਂ ਬੜਾ ਹੀ ਸੋਹਣਾ ਹੈ ਪਰ ਕੰਮ ਜਿਹੜੇ ਉਹ ਇਹੋ ਜਿਹੇ ਨੇ ਕਿ ਅਮਰੀਕਾ ਦੀ ਇੱਕ ਅਦਾਲਤ ਦੇ ਵਿੱਚ ਉਸਨੂੰ ਨਸ਼ੇ ਢੋਣ ਬਦਲੇ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਯੂਨਾਈਟਿਡ ਸਟੇਟਸ ਤੋਂ ਕੈਨੇਡਾ ਨੂੰ ਇੱਕ ਮਹੀਨੇ ਦੇ ਵਿੱਚ ਕਹਿੰਦੇ ਨੇ ਕਿ ਇੱਕ ਕ੍ਰਿਮੀਨਲ ਆਰਗੇਨਾਈਜੇਸ਼ਨ ਨੇ $17 million ਦੇ ਨਸ਼ੇ ਲਿਆਂਦੇ ਅਤੇ ਇਹ ਉਸ ਦੇ ਵਿੱਚ ਸ਼ਾਮਲ ਸੀ ਲੀਡ ਡਿਫੈਂਡੈਂਟ ਹੈ US ਫੈਡਰਲ ਇੰਡਿਕਟਮੈਂਟ ਦੇ ਵਿੱਚ ਜਿਸ ਵਿੱਚ ਡਰੱਗ ਟ੍ਰੈਫਿਕਿੰਗ ਗਰੁੱਪ ਨੂੰ ਚਾਰਜ ਕੀਤਾ ਗਿਆ US ਅਫੀਸ਼ਲਸ ਨੇ ਨੋਟ ਕੀਤਾ ਕਿ ਇਸੇ ਕੇਸ ਦੇ ਵਿੱਚ 7th ਬੰਦਾ ਜਿਹਨੇ ਆਪਣਾ ਗੁਨਾਹ ਕਬੂਲ ਕੀਤਾ 63 ਉਮਰ ਹੈ ਅਤੇ ਹੁਣ ਉਸਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ 24 ਜਨਵਰੀ 2024 ਦੇ ਵਿੱਚ ਉਹਨੂੰ ਗ੍ਰਿਫਤਾਰ ਕਰਕੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ 8 ਵੱਖਰੇ ਵੱਖਰੇ ਸੈਪਰੇਟ ਲੋਡ ਜਿਹੜੇ ਨੇ ਡਰੱਗ ਲੋਡ ਜਿਹੜੇ ਨੇ ਉਹਨਾਂ ਦੇ ਉਹਨਾਂ ਨੂੰ ਲਿਜਾਣ ਦਾ ਬਾਰਡਰ ਪਾਰ ਕਰਾਉਣ ਦਾ ਦੱਸਿਆ ਜਾਂਦਾ ਇਹਦੇ ਕੋਲ ਜਿਸ ਵਿੱਚ 523 ਕਿਲੋ ਮੈਥਮਫੈਟਾਮਾਈਨ 347 ਕਿਲੋ ਕੋਕੇਨ 17 September 2022 ਤੋਂ 24 October 2022 ਤੱਕ ਇਹ ਕਰਨ ਦਾ ਦੋਸ਼ ਇਸ 'ਤੇ ਲਾਇਆ ਗਿਆ ਸੋ US ਡਿਸਟ੍ਰਿਕਟ ਅਟਾਰਨੀ ਦਾ ਕਹਿਣਾ ਕਿ ਸਿੱਧੂ ਅਤੇ ਉਸਦੇ ਕੋ ਕੰਸਪਰੇਟਰ ਜਿਹੜੇ ਹੈਗੇ ਨੇ ਉਹਨਾਂ ਨੇ ਡਰੱਗਸ ਜਿਹੜੀਆਂ ਨੇ ਅਮਰੀਕਾ ਤੋਂ ਜਿਹੜੀਆਂ ਪਹੁੰਚੀਆਂ ਸੀ ਉਹ ਕੈਨੇਡਾ ਵਿੱਚ ਹਾਸਲ ਕੀਤੀਆਂ ਅਤੇ ਹੋਰ ਕਈ ਜਗ੍ਹਾ 'ਤੇ ਫਿਰ ਉਹਨਾਂ ਦੀ ਵੰਡ ਲਈ ਜਿਹੜਾ ਉਹਨਾਂ ਨੂੰ ਅੱਗੇ ਤੋਰਿਆ ਦੋਸ਼ ਬਹੁਤ ਵੱਡੇ ਨੇ ਅਤੇ ਸਿਆਣੀ ਬਿਆਣੀ ਉਮਰ ਦੇ ਵਿੱਚ ਇੰਨਾ ਸੋਹਣਾ ਨਾਮ ਅਤੇ ਉੱਪਰੋਂ ਆਹ ਕੰਮ ਜਿਹੜੇ ਨੇ ਜੀ ਸਾਹਮਣੇ ਆਏ ਨੇ ਖੈਰ ਅਸੀਂ ਹੁਣ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਗੱਲਬਾਤ ਸੁਖਬੀਰ ਗਰੇਵਾਲ ਹੁਣਾਂ ਦੇ ਨਾਲ ਕਰਨੀ ਹੈ ਸੁਖਬੀਰ ਗਰੇਵਾਲ ਹੁਣੀ ਯੰਗਸਤਾਨ ਕੈਂਪ ਲਾਉਂਦੇ ਨੇ ਕੈਲਗਰੀ ਦੇ ਵਿੱਚ ਬੱਚਿਆਂ ਵਾਸਤੇ ਬਹੁਤ ਸਾਰੀਆਂ ਆਈਟਮਸ ਪੰਜਾਬੀ ਬੋਲੀ ਤੋਂ ਲੈ ਕੇ ਖੇਡਾਂ ਨਾਲ ਕੀ ਹੈ ਕਿਵੇਂ ਹੈ ਅਤੇ ਕਿਸ ਤਰ੍ਹਾਂ ਦਾ ਕੈਂਪ ਹੋਵੇਗਾ ਤੁਸੀਂ ਜ਼ਰੂਰ ਇਹ ਗੱਲਬਾਤ ਸੁਣਨੀ ਹੈ ਜੀ ਅਤੇ ਇਹ ਇੱਕ ਅਗਰ ਤੁਸੀਂ ਬੱਚਿਆਂ ਨੂੰ ਤੋੜਦੇ ਹੋ ਇਸ ਰਸਤੇ 'ਤੇ ਅਤੇ ਜ਼ਿੰਮੇਵਾਰੀ ਦੇ ਨਾਲ ਉਹਨਾਂ ਕੋਲੋਂ ਮਿਹਨਤ ਕਰਵਾ ਕੇ ਸੁਖਬੀਰ ਗਰੇਵਾਲ ਹੋਣੀ ਬਹੁਤ ਕੁਝ ਹਾਸਲ ਕਰਵਾ ਸਕਦੇ ਨੇ ਜੀ ਸੋ ਆਓ ਗੱਲਬਾਤ ਇੱਕ ਸੁਣਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀ ਮਾਂ ਬੋਲੀ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਬਹੁਤ ਸਾਰੇ ਲੋਕ ਕਰ ਰਹੇ ਨੇ ਬਹੁਤ ਤਰੀਕਿਆਂ ਨਾਲ ਕਰ ਰਹੇ ਨੇ ਤੇ ਸਾਨੂੰ ਵੀ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਅਹਿਸਾਸ ਹੋਇਆ ਕਿ ਇਹਦੇ ਨਾਲ ਜੁੜਨਾ ਜ਼ਰੂਰੀ ਹੈ ਖਾਸ ਤੌਰ ਤੇ ਬੱਚਿਆਂ ਨੂੰ ਜੋੜਨਾ ਜ਼ਰੂਰੀ ਹੈ ਇਸ ਤੋਂ ਇਲਾਵਾ ਨਾ ਸਿਰਫ ਬੋਲੀ ਸਾਨੂੰ ਕੁਝ ਇਹੋ ਜਿਹੇ

0: ਐਕਟੀਵਿਟੀਜ਼ ਦੇ ਨਾਲ ਜੁੜਨਾ ਵੀ ਜ਼ਰੂਰੀ ਹੈ ਜਿਸ ਨਾਲ ਅਸੀਂ ਇਸ ਦੇਸ਼ ਦੇ ਵਿੱਚ ਬਿਹਤਰ ਤਰੀਕੇ ਨਾਲ ਰਹਿ ਵੀ ਸਕਦੇ ਹਾਂ ਬੱਚਿਆਂ ਦੇ ਅਗਾਂਹ ਵਧਣ ਦੀਆਂ ਸੰਭਾਵਨਾਵਾਂ ਵੀ ਜ਼ਿਆਦਾ ਵੱਧ ਜਾਂਦੀਆਂ ਨੇ ਅਜਿਹੀਆਂ ਹੀ ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਸਰਦਾਰ ਸੁਖਵੀਰ ਸਿੰਘ ਗਰੇਵਾਲ ਸਟੂਡੀਓ ਵਿੱਚ ਮੌਜੂਦ ਨੇ ਗਰੇਵਾਲ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
0: ਗਰੇਵਾਲ ਸਾਹਿਬ ਤੁਸੀਂ ਮੀਡੀਆ ਨਾਲ ਵੀ ਵਾਬਸਤਾ ਹੋ
1: ਜੀ
0: ਤੇ ਤੁਸੀਂ ਕਾਫੀ ਸਮੇਂ ਤੋਂ ਕੈਲਗਰੀ ਦੇ ਵਿੱਚ ਰਹਿ ਰਹੇ ਹੋ ਇੱਥੇ ਰਹਿ ਕੇ ਤੁਸੀਂ ਇਸ ਵੇਲੇ ਜਿਸ ਤਰੀਕੇ ਨਾਲ ਜੁੜ ਰਹੇ ਹੋ ਸੇਵਾ ਕਰ ਰਹੇ ਹੋ ਜੋੜ ਰਹੇ ਹੋ ਖਾਸ ਤੌਰ ਤੇ ਬੱਚਿਆਂ ਨੂੰ ਉਹ ਹੈ ਯੰਗਿਸਤਾਨ ਦੇ ਨਾਲ ਹੁਣ ਯੰਗਿਸਤਾਨ ਇਸ ਦਾ ਪੂਰਾ ਮਕਸਦ ਕੀ ਹੈ ਇਹ ਹੋਂਦ ਵਿੱਚ ਕਿਵੇਂ ਆਇਆ ਇਹਦੇ ਬਾਰੇ ਤੁਸੀਂ ਸਾਨੂੰ ਦੱਸੋ
1: ਜੀ ਕੁਲਦੀਪ ਜੀ ਮੈਂ 2010 ਦੇ ਵਿੱਚ ਕੈਲਗਰੀ ਮੂਵ ਹੋਇਆ ਪਰਿਵਾਰ ਸਮੇਤ ਇੰਡੀਆ ਤੋਂ ਪਿਛੋਕੜ ਮੇਰਾ ਮੁੱਖ ਕਿੱਤਾ ਸੀਗਾ ਟੀਚਿੰਗ ਉਹਦੇ ਨਾਲ ਨਾਲ ਮੈਂ ਖੇਡ ਪੱਤਰਕਾਰੀ ਦੇ ਵਿੱਚ ਵੀ ਸਰਗਰਮ ਸੀ ਤੇ ਇੱਥੇ ਆ ਕੇ ਮਹਿਸੂਸ ਕੀਤਾ ਸ਼ੁਰੂਆਤ ਦੇ ਵਿੱਚ ਵੀ ਜਿਹੜੇ ਸਾਡੇ ਬੱਚੇ ਆ ਜਿਵੇਂ ਅੱਜ ਕੱਲ੍ਹ ਬਹੁਤ ਜ਼ਿਆਦਾ ਖਬਰਾਂ ਆਉਂਦੀਆਂ ਨੇ ਸਾਡੇ ਨੌਜਵਾਨ ਜਿਹੜੇ ਆ ਇੱਧਰ ਉੱਧਰ ਭਟਕ ਰਹੇ ਜਾਂ ਕਿਸੇ ਕਾਰਨ ਕਰਕੇ ਉਹ ਡੈਥ ਦਾ ਵੀ ਤੱਕ ਪਹੁੰਚ ਜਾਂਦੇ ਆ ਤਾਂ ਮੈਨੂੰ ਲੱਗਿਆ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਕੋਈ ਘਾਟ ਹੈ ਕੋਈ ਗਾਈਡੈਂਸ ਦੀ ਵੈਸੇ ਤਾਂ ਪਹਿਲਾਂ ਸਕੂਲ ਪਰਿਵਾਰ ਹੁੰਦਾ ਹੈ ਫਿਰ ਵੀ ਕਮਿਊਨਿਟੀ ਦੇ ਤੌਰ ਤੇ ਸਾਨੂੰ ਬਹੁਤ ਕੁਛ ਕਰਨ ਦਾ ਜਿਹੜਾ ਫਰਜ਼ ਬਣਦਾ ਕਿਉਂਕਿ ਮੈਂ ਇਹ ਸਮਝਦਾ ਸੀਗਾ ਕਿ ਬੱਚੇ ਨੂੰ ਮਾਂ ਪਿਓ ਜੰਮਦੇ ਆ ਬਟ ਸੁਸਾਇਟੀ ਪਾਲਦੀ ਆ ਤੇ ਬੀਂਗ ਏ ਕਮਿਊਨਿਟੀ ਦਾ ਸੁਸਾਇਟੀ ਦਾ ਹਿੱਸਾ ਹੋਣ ਦੇ ਨਾਤੇ ਪਏ ਮੇਰੇ ਮਨ ਚ 3-4 ਸਾਲ ਆਈਡੀਆ ਘੁੰਮਦਾ ਰਿਹਾ ਤੇ ਅਖੀਰ ਤੇ ਅਸੀਂ 2016 ਦੇ ਵਿੱਚ ਜੀ ਯੰਗਿਸਤਾਨ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਦਾ ਗਠਨ ਕਰਤਾ ਅਲਬਰਟਾ ਸਰਕਾਰ ਵੱਲੋਂ ਇੱਕ ਨਾਨ ਪ੍ਰੋਫਿਟ ਸੰਸਥਾ ਹੈ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜੇ ਪ੍ਰੋਗਰਾਮ ਚੱਲ ਰਹੇ ਆ ਸਮੇਂ ਸਮੇਂ ਤੇ ਚੇਂਜਸ ਐਡਿੰਗ ਹੁੰਦੀ ਰਹਿੰਦੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਉਦਮ ਅਸੀਂ ਕੀਤਾ ਉਹ 2015 ਦੇ ਵਿੱਚ ਛੁੱਟੀਆਂ ਸੀਗੀਆਂ ਸਿਆਲਾਂ ਦੀਆਂ ਕ੍ਰਿਸਮਸ ਬ੍ਰੇਕ ਤੇ ਮੈਂ ਸੱਦਾ ਦਿੱਤਾ ਕਮਿਊਨਿਟੀ ਦੇ ਵਿੱਚ ਕਿ ਫੀਲਡ ਹਾਕੀ ਦਾ ਜੀ ਫ੍ਰੀ ਕੈਂਪ ਲੱਗ ਰਿਹਾ
0: ਅੱਛਾ ਜੀ
1: ਕਿਉਂਕਿ ਮੈਂ ਕਿਲਾ ਰੈਪਰ ਦਾ ਵਾਸੀ ਹੋਣ ਕਰਕੇ ਮੈਨੂੰ ਥੋੜਾ ਜਿਹਾ ਗੇਮ ਨਾਲ ਲਗਾਓ ਸੀ ਵੱਡੀ ਬੇਟੀ ਖੇਡਣ ਲੱਗ ਗਈ ਸੀ ਹਰਲੀਨ ਤੇ ਮੇਰੇ ਉਸ ਸੱਦੇ ਦੇ ਉੱਪਰ ਜੈਨਸ ਸੈਂਟਰ ਦੇ ਵਿੱਚ 150-200 ਬੱਚਾ ਇਕੱਠਾ ਹੋ ਗਿਆ
0: ਅੱਛਾ ਜੀ
1: ਫੀਲਡ ਹਾਕੀ ਅਲਬਰਟਾ ਤੱਕ ਗੱਲ ਪਹੁੰਚ ਗਈ
0: ਇਹ ਕਿਹੜੇ ਸਾਲ ਦੀ ਗੱਲ ਹੈ
1: ਇਹ 2015 ਦੀਆਂ ਕ੍ਰਿਸਮਸ ਬ੍ਰੇਕ ਸੀ ਜੀ ਤੋ ਉੱਥੋਂ ਮੈਨੂੰ ਆਪਣਿਆਂ ਨੂੰ ਲੱਗਣ ਲੱਗ ਗਿਆ ਵੀ ਜੇ ਮੇਰੇ ਇੱਕ ਸੱਦੇ ਤੇ ਇੰਨੇ ਪਰਿਵਾਰ ਆਪਣੇ ਬੱਚੇ ਠੰਡ ਦੇ ਵਿੱਚ ਲੈ ਕੇ ਪਹੁੰਚ ਸਕਦੇ ਆ ਵੀ ਮੈਂ ਕਿਉਂ ਨਾ ਇਹਨਾਂ ਨੂੰ ਇੱਕ ਦਿਸ਼ਾ ਦੇਣ ਦੇ ਵੱਲ ਮੈਂ ਸਰਗਰਮ ਹੋ ਜਾਵਾਂ ਤੇ ਫਿਰ ਜੀ 2016 ਦੀ ਜਿਹੜੀ ਸਮਰ ਬ੍ਰੇਕ ਸੀਗੀ ਉਹਦੇ ਚ ਅਸੀਂ ਸਮਰ ਕੈਂਪ ਸ਼ੁਰੂ ਕਰਤਾ ਤੇ ਫਿਰ ਗੱਲ ਚੱਲੀ ਵੀ ਜਿਹੜੇ ਸਮਰ ਕੈਂਪ ਇੱਥੋਂ ਚੱਲਦੇ ਸੀ ਆਲਰੇਡੀ ਮੇਨ ਸਟ੍ਰੀਮ ਦੇ ਵਿੱਚ ਉਹ ਚ ਬਹੁਤ ਸਾਰੀਆਂ ਸੰਸਥਾਵਾਂ ਨੇ ਸਿਟੀ ਆਫ ਕੈਲਗਰੀ ਲਗਾਉਂਦੀ ਹੈ ਬਹੁਤ ਸਾਰੇ ਰੈਕ ਸੈਂਟਰ ਲਗਾਉਂਦੇ ਹਨ YMCA ਦਾ ਕੈਂਪ ਸੀਗਾ ਵੀ ਮੈਂ ਆਪਣੀ ਕਮਿਊਨਿਟੀ ਮੁਤਾਬਕ ਮੈਂ ਇੱਥੇ ਨਵਾਂ ਕੀ ਐਡ ਕਰ ਸਕਦਾ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਬਹੁਤ ਸਾਲਾਂ ਤੋਂ ਚੱਲ ਰਹੇ ਆ ਬੜਾ ਵਧੀਆ ਚਲਾ ਰਹੇ ਆ ਉਹ ਸੋ ਅਸੀਂ ਫਿਰ ਪ੍ਰੋਗਰਾਮਿੰਗ ਦੇ ਉੱਪਰ ਕੰਮ ਕੀਤਾ ਪਹਿਲੇ 2-3 ਸਾਲ ਬਹੁਤ ਚੁਣੌਤੀਆਂ ਤੇ ਜਿਹਦਾ ਮੈਂ ਹੁਣ ਯਾਦ ਕਰਦਾ ਜਾਂ ਜ਼ਿਕਰ ਕਰਦਾ ਕਿਤੇ ਤੇ ਮੈਨੂੰ ਖੁਦ ਨੂੰ ਲੱਗਦਾ ਵੀ ਇਹ ਕਿਵੇਂ ਉਹ ਚੀਜ਼ਾਂ ਅਸੀਂ ਪਾਰ ਕਰ ਗਏ ਤੇ ਇਸ ਸਾਲ ਅਸੀਂ 2026 ਦੇ ਵਿੱਚ ਇਸ ਕੈਂਪ ਦੇ 10 ਸਾਲ ਪੂਰੇ ਕਰ ਰਹੇ ਹਾਂ ਜੀ
0: ਜੀ ਬਹੁਤ ਖੁਸ਼ ਸੋ ਇਹ ਜਿਹੜਾ ਤੁਸੀਂ ਇਹਦਾ ਇਹ ਤਾਂ ਦੱਸਿਆ ਕਿ ਕਿਵੇਂ ਅੱਗੇ ਗੱਲ ਵਧੀ ਹੈ ਤੇ ਹਾਕੀ ਤੋਂ ਗੱਲ ਸਟਾਰਟ ਹੋਈ ਤੇ ਇਸ ਵੇਲੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਪੰਜਾਬੀ ਦੀਆਂ ਕਲਾਸਾਂ ਦੇ ਨਾਲ ਹੋਰ ਜਿਹੜੀਆਂ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾ ਰਿਹਾ
1: ਜੀ
0: ਸੋ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਸਮਾਂ ਪਾ ਕੇ ਇਹਦੇ ਵਿੱਚ ਜੋੜ ਲਈਆਂ
1: ਜੀ ਕਈ ਵਾਰ ਨਾ ਕੁਲਦੀਪ ਜੀ ਚਾਣ ਚੱਕ ਕੇ ਕੁਛ ਵਾਪਰ ਜਾਂਦਾ ਨਾ ਉਹਦੇ ਵਿੱਚ ਤੁਹਾਨੂੰ ਰਾਹ ਖੁੱਲ ਜਾਂਦੇ ਆ ਜਦੋਂ 2010 ਵਿੱਚ ਆਇਆ ਮੈਂ ਪੰਜਾਬੀ ਟੀਚਰ ਸੀ ਇੰਡੀਆ ਦੇ ਵਿੱਚ ਤਾਂ 11-12 ਦੇ ਵਿੱਚ ਪੰਜਾਬੀ ਲਿਖਾਰੀ ਸਭਾ ਇੱਕ ਫੰਕਸ਼ਨ ਕਰਾਉਂਦੀ ਆ ਉਹਦੇ ਵਿੱਚ ਮੇਰੀਆਂ ਦੋਨੇ ਬੇਟੀਆਂ ਦੀ ਪੋਜੀਸ਼ਨ ਆਉਂਦੀ ਆ ਤਾਂ ਮੈਨੂੰ ਉੱਥੇ ਐਂ ਲੱਗਿਆ ਵੀ ਮੈਂ ਬਤੌਰ ਪੰਜਾਬੀ ਅਧਿਆਪਕ ਹੋਣ ਕਰਕੇ ਜਾਂ ਕਈ ਕਾਰਨਾਂ ਕਰਕੇ ਮੈਂ ਕਵਿਤਾਵਾਂ ਦੇ ਬਹੁਤ ਨੇੜੇ ਆ ਮੈਂ ਤਾਂ ਇਹਨਾਂ ਨੂੰ ਪ੍ਰਿਪੇਅਰ ਕਰਵਾ ਸਕਦਾ ਪਰ ਬਹੁਤ ਸਾਰੇ ਇੱਥੇ ਪੇਰੈਂਟਸ ਇਹੋ ਜਿਹੇ ਆ ਵੀ ਜਿਹਨਾਂ ਦਾ ਕਵਿਤਾ ਦੇ ਨਾਲ ਜਾਂ ਟੀਚਿੰਗ ਨਾਲ ਕੋਈ ਸਿੱਧਾ ਵਾਹ ਵਾਸਤਾ ਨਹੀਂ ਹੈਗਾ ਤੇ ਵੀ ਕਿਉਂ ਨਾ ਅਸੀਂ ਉਹਨਾਂ ਪੇਰੈਂਟਸ ਵਾਸਤੇ ਰਾਹ ਦਸੇਰੇ ਬਣੀਏ ਤੇ ਉਸ ਤੋਂ ਬਾਅਦ ਅਸੀਂ ਮੈਂ ਆਪਣੀਆਂ ਬੇਟੀਆਂ ਦੇ ਨਾਲ ਨਾਲ ਮੈਂ ਕਮਿਊਨਿਟੀ ਦੇ ਬੱਚੇ ਵੀ ਮੈਂ ਬੁਲਾਉਣੇ ਸ਼ੁਰੂ ਕਰਤੇ ਤੇ ਉਹਦੇ ਵਿੱਚ ਫਿਰ ਹੁਣ ਸਟੇਜ ਇਹ ਆ ਵੀ ਮੇਰੇ ਬੱਚੇ ਤਾਂ ਯੂਨੀਵਰਸਿਟੀ ਜਾ ਰਹੇ ਆ ਉਹ ਨਹੀਂ ਬੋਲਦੇ ਪਰ ਕਮਿਊਨਿਟੀ ਦੇ ਵਿੱਚੋਂ ਬੱਚੇ ਅਸੀਂ

0: ਜਾਂਦੇ ਆ। ਪੰਜਾਬੀ ਲਿਖਾਰੀ ਸਭਾ ਦੇ ਵਿੱਚ ਅਸੀਂ ਹਰ ਸਾਲ ਬੱਚੇ ਭੇਜਦੇ ਆ। ਇੱਕ ਮੈਨੂੰ ਯਾਦ ਹੈ ਇੱਕ ਸਾਲ ਅਸੀਂ 42 ਬੱਚੇ ਤਿਆਰ ਕੀਤੇ ਜੀ।
1: ਅੱਛਾ ਜੀ
0: ਜੀ ਤੇ ਉਹਨਾਂ ਦੀਆਂ 10-12 ਪੋਜੀਸ਼ਨਸ ਹੁੰਦੀਆਂ ਨੇ ਤੇ ਲਗਭਗ ਅਸੀਂ ਤੀਜਾ ਹਿੱਸਾ ਕਹਿ ਲਓ ਵੀ 3/4 ਹਿੱਸਾ 75% ਜਿਹੜੀਆਂ ਪੋਜੀਸ਼ਨ ਨੇ ਉਹ ਯੰਗਸਟਾਂ ਦੀ ਟੀਮ ਹਾਸਲ ਕਰਦੀ ਆ ਤੇ ਸਾਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਬੱਚੇ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਤੇ ਬਹੁਤ ਜ਼ਿਆਦਾ ਉਹ ਹਾਸਲ ਕਰ ਸਕਦੇ ਆ। ਦੂਜੀ ਗੱਲ ਸੀ ਪੰਜਾਬੀ ਦੀਆਂ ਕਲਾਸਾਂ ਦੀ ਤੇ ਇਹਦੇ ਨਾਲ ਹੀ ਫਿਰ ਅਸੀਂ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ 2016 ਦੇ ਵਿੱਚ। ਉਹ ਲਗਾਤਾਰ ਹੁਣ ਜੈਨਸਨ ਸੈਂਟਰ ਦੇ ਵਿੱਚ ਚੱਲ ਰਹੀਆਂ ਨੇ। ਉਹ ਪ੍ਰੋਗਰਾਮ ਸਾਰਾ ਸਾਲ ਚੱਲਦਾ ਜੀ, ਵੀਕਐਂਡ ਤੇ ਕਲਾਸ ਲੱਗਦੀ ਆ। ਇਹਦੇ ਨਾਲ ਨਾਲ ਜਦੋਂ ਫਿਰ ਮਾਰਚ ਅਪ੍ਰੈਲ ਦੇ ਵਿੱਚ ਲਿਖਾਰੀ ਸਭਾ ਦਾ ਫੰਕਸ਼ਨ ਆਉਂਦਾ ਹੈਗਾ, ਉੱਥੇ ਅਸੀਂ ਇੱਕ ਪੰਜਾਬੀ ਕਵਿਤਾ ਵਰਕਸ਼ਾਪ ਲਗਾਉਂਦੇ ਹਾਂ।
1: ਅੱਛਾ ਜੀ,
0: ਆਓ ਭਾਈ ਕਵਿਤਾਵਾਂ ਅਸੀਂ ਦੇਵਾਂਗੇ, ਤਿਆਰੀ ਅਸੀਂ ਕਰਾਵਾਂਗੇ। ਇਹਦੇ ਨਾਲ ਕੀ ਹੁੰਦਾ ਕਿ ਮੈਂ ਇੱਥੇ ਆ ਕੇ ਟੀਚਰ ਤਾਂ ਨਹੀਂ ਬਣ ਸਕਿਆ, ਪਰ ਮੈਨੂੰ ਇਹ ਲੱਗਦਾ ਕਿ ਮੈਂ ਇਹਨਾਂ ਬੱਚਿਆਂ ਨਾਲ ਸ਼ਾਮਿਲ ਹੋ ਕੇ ਉਹ ਜਿਹੜਾ ਇੱਕ ਮੇਰੀ ਟੀਚਿੰਗ ਵਾਲੀ ਕਹਿ ਲਓ ਭੁੱਖ ਕਹਿ ਲਓ ਤ੍ਰਿਸ਼ਨਾ ਕਹਿ ਲਓ ਜਾਂ ਬੱਚਿਆਂ ਨਾਲ ਮਿਲ ਕੇ ਮੈਨੂੰ ਇੱਕ ਚੰਗਾ ਮਹਿਸੂਸ ਹੁੰਦਾ ਹੈਗਾ। ਕਮਾਈ ਕਰਨ ਦੇ ਨਾਲ ਨਾਲ ਮੈਂ ਇੱਕ ਸ਼ੌਕ ਵੀ ਪਾਲ ਰਿਹਾ ਤੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਇੱਕ ਮੈਂ ਉਹਨਾਂ ਦਾ ਆਪਣੇ ਟੀਚਿੰਗ ਦਾ ਇੱਕ ਉਦੇਸ਼ ਵੀ ਪੂਰਾ ਕਰ ਰਿਹਾ।
1: ਨਿਰਮਲ ਸਾਹਿਬ, ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਜਦੋਂ ਕੈਨੇਡੀਅਨ ਬੱਚਿਆਂ ਦੀ ਗੱਲ ਕਰਦੇ ਹਾਂ ਅਸੀਂ
0: ਜੀ,
1: ਇਹਨਾਂ ਨੂੰ ਜਦੋਂ ਅਸੀਂ ਸਿਖਾਉਣੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨਾਲੇ ਵਿਵਸਥਾ ਨਹੀਂ ਹੈ, ਜਿਹੜੀਆਂ ਦਾ ਇਹਨਾਂ ਨੂੰ ਨਹੀਂ ਪਤਾ
0: ਜੀ,
1: ਤੇ ਸਮਹੋ ਮੈਂ ਨੋਟ ਕੀਤਾ ਕੁਝ ਸਮੇਂ ਦੇ ਵਿੱਚ ਕਿ ਅਸੀਂ ਨਾ ਬਹੁਤ ਗੂੜ ਗਿਆਨੀ ਬਣ ਜਾਂਦੇ ਹਾਂ ਕਿਸੇ ਵੇਲੇ,
0: ਬਿਲਕੁਲ
1: ਬੜੇ ਹਾਰਡ ਲਾਈਨਰ ਜਿਹੜਾ ਨਾ ਇੱਕ ਸਟੈਂਡ ਲੈ ਲੈਂਦੇ ਆ, ਉਹ ਤਾਂ ਗਲਤ ਬੋਲੀ ਜਾਂਦੇ, ਉਹ ਇਸ ਤਰ੍ਹਾਂ ਨੀ, ਉਹ ਇਸ ਤਰ੍ਹਾਂ ਨੀ। ਸਾਨੂੰ ਇਹ ਕਈ ਵਾਰ ਯਾਦ ਨਹੀਂ ਰਹਿੰਦਾ ਕਿ ਅਸੀਂ ਸਕਰੈਚ ਤੋਂ ਨਹੀਂ, ਅਸੀਂ ਮਾਈਨਸ ਤੋਂ ਸਟਾਰਟ ਕਰ ਰਹੇ ਹਾਂ। ਇਹਨਾਂ ਬੱਚਿਆਂ ਦਾ ਕਿਸੇ ਹੋਰ ਚੀਜ਼ ਦੇ ਵਿੱਚ ਬੇਸ ਬਣ ਚੁੱਕਾ ਹੈ ਤੇ ਅਸੀਂ ਤੇ ਪੰਜਾਬੀ ਇੱਕ ਇੱਕ ਫੀਚਰ ਦੇ ਤੌਰ ਤੇ ਉਹਨਾਂ ਨੂੰ ਇਹਦੇ ਨਾਲ ਜੋੜਨੀ ਹੈ। ਦੱਸੋ ਉਹ ਐਕਸਪੀਰੀਅੰਸ ਕਿਹੋ ਜਿਹਾ ਹੁੰਦਾ ਜੀ, ਦੱਸੋ ਜਦੋਂ ਗੱਲ ਸਮਝਾਉਣੀ ਪੈਂਦੀ ਹੈ ਸਾਡੇ ਵਰਗੇ ਕਈ ਆ ਜਾਂਦੇ ਨੇ, ਉਹਨਾਂ ਨੂੰ ਕਿਵੇਂ ਗੱਲ ਬਣਦੀ ਫਿਰ ਉਹ।
0: ਕੁਲਦੀਪ ਜੀ, ਪਹਿਲੇ ਸਾਲ ਨਾ ਅਸੀਂ ਜਦੋਂ ਇਹ ਕੀਤਾ, ਜਿਵੇਂ ਹੁਣ ਬੰਦਾ ਨਵਾਂ ਨਵਾਂ ਇੰਡੀਆ ਤੋਂ ਆਉਂਦਾ ਨਾ, ਤੁਸੀਂ ਬਿਲਕੁਲ ਸਹੀ ਗੱਲ ਬਾਹਰੀ ਫੜੀ ਆ, ਅਗਲਾ ਕਹਿੰਦਾ ਵੀ ਮੈਂ ਪੰਜਾਬ ਤੋਂ ਸੋਰਸ ਕ੍ਰੀਏਟ ਕਰਾਂ ਜੀ, ਉੱਥੋਂ ਮੈਂ ਕਿਤਾਬਾਂ ਮੰਗਾਵਾਂ, ਉੱਥੋਂ ਮੈਂ ਸੋਰਸ ਕ੍ਰੀਏਟ ਕਰਾਂ। ਅਸੀਂ ਪਹਿਲੇ ਸਾਲ ਜੀ ਕਾਇਦੇ ਮੰਗਾ ਲਏ ਜਲੰਧਰ ਨੂੰ ਪਬਲਿਸ਼ਰ ਤੋਂ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹਦੇ ਵਿੱਚੋਂ ਕਾਇਦੇ ਦੇ ਵਿੱਚ ਕੁਝ ਚੀਜ਼ਾਂ ਅਜਿਹੀਆਂ ਸੀਗੀਆਂ ਕਿ ਇਹ ਬੱਚਿਆਂ ਨੇ ਨਾ ਕਦੇ ਦੇਖੀਆਂ ਸੀਗੀਆਂ ਨਾ ਸੁਣੀਆਂ ਸੀ। ਉਹ ਸਾਡਾ ਪ੍ਰੋਜੈਕਟ ਹੋ ਗਿਆ ਜੀ ਫੇਲ।
1: ਫੋਰ ਐਗਜ਼ਾਮਪਲ ਕੀ ਮੰਨ ਲਓ, ਜਿਵੇਂ ਭਈ ਜਿਵੇਂ ਜਿਹੜੇ
0: ਹੁਣ ਜਿਵੇਂ ਊਠ ਹੈ ਜੀ,
1: ਠੀਕ ਹੈ, ਊਠ ਤਾਂ ਅੱਧੇ ਪੰਜਾਬੀ ਨੇ ਦੇਖਿਆ,
0: ਊੜਾ ਊਠ ਨੂੰ ਇੱਥੇ ਊੜਾ ਉਂਗਲ ਠੀਕ ਚੱਲਦੀ ਆ,
1: ਠੀਕ ਹੈ
0: ਠੀਕ ਹੈ ਜੀ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਹਨ, ਜਿਵੇਂ ਹੁਣ ਕਹਿ ਲਓ ਵੀ ਇਹਨਾਂ ਬੱਚਿਆਂ ਨੂੰ ਜੇ ਤੁਸੀਂ ਸੱਸਾ ਸੱਪ, ਸੱਪ ਤਾਂ ਹੁਣ ਦੇਖੋ ਬਹੁਤ
1: ਰੇਅਰ ਆ,
0: ਰੇਅਰ ਆ, ਜੇ ਤੁਸੀਂ ਸੱਸਾ ਸਨੋ ਵੀ ਕਹਿ ਦਮੋ ਤਾਂ ਠੀਕ ਆ, ਉਹ ਅੰਗਰੇਜ਼ੀ ਦਾ ਸ਼ਬਦ ਹੈ ਪਰ ਟੋਨ ਤਾਂ ਆ ਰਹੀ ਆ ਨਾ, ਜਿਹੜੀ ਸਨੋ ਸਾਰੇ ਪਾਸੇ ਹੈ। ਖੈਰ, ਅਸੀਂ ਉਸ ਤੋਂ ਬਾਅਦ ਇੱਕ ਹੋਰ ਪਬਲਿਸ਼ਰ ਤੋਂ ਬੁੱਕਸ ਮੰਗਾਈਆਂ, ਉਹ ਵੀ ਸਾਡੀਆਂ ਉਹ ਥੋੜੀਆਂ ਸੀਗੀਆਂ ਇੰਗਲਿਸ਼ ਕਹਿ ਲਓ ਵੀ ਸਟਾਈਲ ਦੇ ਵਿੱਚ, ਅਰਬਨ ਜਿਹੜੇ CBSE ਸਕੂਲ ਨੇ। ਫਿਰ ਤੀਜੇ ਸਾਲ ਅਸੀਂ ਜਾ ਕੇ ਸਫਲ ਹੋਏ, ਜਰਮਨੀ ਦੇ ਸਾਨੂੰ ਕਿਸੇ ਵਿਦਵਾਨ ਦੀ ਕਿਤਾਬ ਮਿਲੀ ਜਿਹੜੀ ਕਿ ਸਿੰਘ ਬ੍ਰਦਰਸ ਅੰਮ੍ਰਿਤਸਰ ਨੇ ਛਾਪੀ 4 ਭਾਗਾਂ ਦੇ ਵਿੱਚ।
1: ਅੱਛਾ,
0: ਉਹਦੇ ਵਿੱਚ ਕੀ ਹੈਗਾ ਜੀ, ਜਿਵੇਂ ਹੁਣ ਕਹਿ ਲਓ ਵੀ ਸੱਸਾ, ਉਹਨਾਂ ਨੇ ਸੱਸਾ ਡਰਾ ਕੀਤਾ ਹੋਇਆ, ਸੱਸੇ ਦੇ ਨਾਲ ਉਹਨਾਂ ਨੇ ਥੱਲੇ ਇੰਗਲਿਸ਼ ਚ SASSA ਸੱਸਾ, ਵੀ ਇਹਨੂੰ ਇੰਗਲਿਸ਼ ਚ ਉਚਾਰਨ ਕਿਵੇਂ ਕਰਨਾ, ਨਾਲ ਹੀ ਉਹਨਾਂ ਨੇ ਸਨੇਕ ਵੀ ਲਿਖਿਆ ਹੋਇਆ, ਸੱਪ ਦੀ ਫੋਟੋ ਪਾਈ ਹੋਈ ਆ,
1: ਉਹ ਸੌਖੀ ਸਮਝ ਆਉਂਦੀ ਆ।
0: ਉਹ ਆਏ ਉਹਨਾਂ ਨੇ ਹਰੇਕ, ਕਿਉਂਕਿ ਉਹ ਜਿਨ੍ਹਾਂ ਨੇ ਕਿਤਾਬ ਲਿਖੀ ਉਹ ਡਾਕਟਰੇਟ ਨੇ, ਉਹ ਬੜੀ ਦੇਰ ਤੋਂ ਬਾਹਰ ਰਹਿ ਰਹੇ ਸੀਗੇ, ਉੱਥੇ ਕੋਈ ਗੁਰਮੁਖੀ ਇੰਸਟੀਚਿਊਟ ਹੈ ਜਰਮਨੀ ਦੇ ਵਿੱਚ, ਤੇ ਉਹਨਾਂ ਨੇ ਦੇਖਿਆ ਵੀ ਜਿਹੜੇ ਬਾਹਰ ਵਾਲੇ ਬੱਚੇ ਆ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਬੋਲੀ ਸੰਸਾਰ ਹੈ, ਆਲੇ ਦੁਆਲੇ ਉਹਨਾਂ ਦੇ ਕਿਹੜੇ ਸ਼ਬਦ ਚੱਲ ਰਹੇ ਆ, ਕੀ ਉਹ ਬੋਲਣ ਦੇ ਵਿੱਚ ਸੁਖਿਆਈ ਮਹਿਸੂਸ ਕਰਦੇ ਆ, ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਕਿਤਾਬ ਲਿਖੀ। ਉਹ ਕਿਤਾਬ ਸਾਡੇ ਬਹੁਤ ਅਸੀਂ ਸਫਲ ਹੋਏ। ਤੀਜੀ ਗੱਲ, ਜਿਵੇਂ ਮੈਂ ਤੇ ਤੁਸੀਂ ਅਸੀਂ ਪੰਜਾਬ ਦੇ ਪਿੰਡਾਂ ਵਾਲੇ ਸਕੂਲਾਂ ਚ ਪੜ੍ਹੇ, ਫੱਟੀ ਵਾਲਿਆਂ ਦੇ ਵਿੱਚ, ਸ਼ੁਰੂਆਤ ਸਾਡੀ ਊੜੇ ਆੜੇ ਤੋਂ ਹੁੰਦੀ ਰਹੀ।
1: ਬਿਲਕੁਲ,
0: ਜਦੋਂ ਮੈਂ ਚੰਡੀਗੜ੍ਹ DAV ਪਬਲਿਕ ਸਕੂਲ ਪੜ੍ਹਾਉਣਾ ਸ਼ੁਰੂ ਕੀਤਾ, ਉੱਥੇ 4th ਕਲਾਸ ਦੇ ਵਿੱਚ ਆਪਸ਼ਨ ਹੁੰਦੀ ਸੀਗੀ ਪੰਜਾਬੀ ਰੱਖੋ ਜਾਂ ਸੰਸਕ੍ਰਿਤ ਰੱਖੋ।
1: ਅੱਛਾ ਜੀ,
0: ਕਿਉਂਕਿ DAV ਸੰਸਥਾ ਸੀਗੀ ਜੀ, ਤੇ ਮੈਨੂੰ ਉੱਥੇ ਲੱਗਿਆ ਵੀ ਜਦੋਂ ਉਹ 2 ਮਹੀਨੇ ਕਹਿ ਲਓ ਵੀ ਟ੍ਰਾਇਲ ਦਿੰਦੇ ਸੀ ਕਿ ਅਗਰ ਤੁਹਾਨੂੰ ਸੰਸਕ੍ਰਿਤ ਨਹੀਂ ਪਸੰਦ ਆਈ ਤਾਂ ਭਾਈ ਪੰਜਾਬੀ ਚ ਆ ਜਾਓ, ਜੇ ਪੰਜਾਬੀ ਨਹੀਂ ਹੈਗੀ ਤਾਂ ਸੰਸਕ੍ਰਿਤ ਚਲੇ ਜਾਓ।
1: ਅੱਛਾ ਜੀ,
0: ਮੈਨੂੰ ਲੱਗਿਆ ਵੀ ਜਿਹੜੇ ਪਹਿਲੇ 3 ਸ਼ਬਦ ਨੇ ਨਾ ਊੜਾ ਆੜਾ ਈੜੀ, ਗੈਰ ਪੰਜਾਬੀ ਬੱਚਿਆਂ ਲਈ, ਲਿਖਣ ਵਿੱਚ ਬੜੇ ਔਖੇ ਆ।

0: ਬਣਤਰ ਬਹੁਤ ਔਖੀ ਆ। ਖੈਰ ਉਹ ਤੇ ਅਸੀਂ ਫਿਰ ਖੋਜ ਕੀਤੀ ਲੱਭਿਆ ਤੇ ਅੰਤ ਨੂੰ ਅਸੀਂ ਇੱਥੇ ਪਹੁੰਚ ਗਏ ਕਿ ਇਹ ਕੰਮ ਨਹੀਂ ਚੱਲਣਾ। ਬੱਚਿਆਂ ਨੂੰ ਸਭ ਤੋਂ ਸੌਖਾ ਅੱਖਰ ਲਿਖਣ ਦੇ ਵਿੱਚ ਉਹ ਸਿਖਾਓ ਜਿਹੜਾ ਕਹੇ ਵੀ ਹਾਂ। ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਲਿਖ, ਕਈ ਭਾਗ ਨੇ ਪੜ੍ਹਨ ਤੇ ਬੋਲਣ ਦੇ ਵਿੱਚ ਊੜਾ ਆੜਾ ਈੜੀ ਸੱਸਾ ਸ਼ੁਰੂ ਕਰ ਸਕਦੇ ਹਾਂ ਪੈਂਤੀ,
1: ਬਿਲਕੁਲ।
0: ਪਰ ਜਦੋਂ ਅਸੀਂ ਲਿਖਣ ਵਾਲਾ ਪਾਠ ਕਰਦੇ ਹਾਂ ਅਸੀਂ ਸ਼ੁਰੂਆਤ ਕਰਦੇ ਹਾਂ ਸ਼ੇਪ ਦੇ ਅਕੋਰਡਿੰਗ ਹਾਹੇ ਤੋਂ।
1: ਅੱਛਾ ਜੀ।
0: ਹਾਹੇ ਤੋਂ ਰਾਰਾ, ਰਾਰੇ ਤੋਂ ਗੱਗਾ, ਗੱਗੇ ਤੋਂ ਸੱਸਾ, ਸੱਸੇ ਤੋਂ ਮੰਮਾ। ਇਹਨਾਂ ਪੰਜ ਅੱਖਰਾਂ ਦੀ ਜਿਹੜੀ ਸ਼ਕਲ ਹੈ ਸੇਮ ਮਿਲਦੀ ਹੈ, ਜੇ ਪੱਪਾ ਧੱਦਾ ਥੱਥਾ। ਸੋ ਇਹ ਜਦੋਂ ਕੋਨਸੈਪਟ ਲੈ ਕੇ ਆਉਂਦਾ ਬੜਾ ਵਧੀਆ ਰਿਹਾ। ਸੋ ਅਸੀਂ ਜਿਹੜੇ ਟੋਟਲੀ 35 ਗਾਂ ਜਿਹੜੇ 6 ਅੱਖਰ ਤਾਂ ਪੈਰ ਬਿੰਦੀ ਵਾਲੇ ਆ, ਅਸੀਂ ਉਹ 35 ਨੂੰ ਇਸ ਤਰ੍ਹਾਂ ਕੀਤਾ ਜਿਵੇਂ ਤੱਤੇ ਤੋਂ ਸੌਖਾ ਭੱਬਾ ਬਣ ਜਾਂਦਾ, ਉਹਦੇ ਤੱਤੇ ਦੇ ਥੱਲੇ ਤੋਂ ਲੱਤਾਂ ਲਾ ਦੀਏ ਰਾੜਾ ਬਣ ਜਾਂਦਾ।
1: ਬਿਲਕੁਲ।
0: ਜਦੋਂ ਇਹ ਕੋਨਸੈਪਟ ਲੈ ਕੇ ਆਉਂਦਾ ਤਾਂ ਥੋੜੀ ਜਿਹੀ ਗੱਡੀ ਚੱਲੀ ਤੇ ਹੁਣ ਬੜਾ ਵਧੀਆ ਚੱਲ ਰਿਹਾ ਜੀ।
1: ਸੋ ਇਹ ਅਸੀਂ ਹੁਣ ਜਿਹੜਾ ਐਗਜੈਕਟਲੀ ਜਿਹੜਾ ਸਮਰ ਕੈਂਪ ਹੈ ਜੀ ਇਸ ਵੇਲੇ
0: ਜੀ
1: ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਕਦੋਂ ਤੋਂ ਸਟਾਰਟ ਹੈ ਜੀ, ਰਜਿਸਟ੍ਰੇਸ਼ਨ ਕੀ ਹੈ, ਕੈਲਗਰੀ ਦੇ ਵਿੱਚ, ਕੈਲਗਰੀ ਚੇਂਜ ਹੋ ਕੇ ਅਸੀਂ ਬੇਸਡ, ਸੋ ਇਹਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਹੁਣ ਦੇ ਦਈਏ ਜੀ।
0: ਜਦੋਂ ਕੁਲਦੀਪ ਜੀ 2016 ਦੇ ਵਿੱਚ ਕੈਂਪ ਸ਼ੁਰੂ ਕੀਤਾ ਮੈਨੂੰ ਇਹ ਸੀਗਾ ਵੀ ਇਹਨਾਂ ਬੱਚਿਆਂ ਦਾ ਸਕੂਲ ਸਿਸਟਮ ਪੰਜਾਬ ਤੇ ਇੰਡੀਆ ਨਾਲੋਂ ਬਿਲਕੁਲ ਵੱਖਰਾ ਹੈ। ਮੈਂ ਚੰਡੀਗੜ੍ਹ ਪੜ੍ਹਾਇਆ ਤੇ ਪੰਜਾਬ ਦੇ ਪਿੰਡਾਂ ਵਿੱਚ ਵੀ ਪੜ੍ਹਾਉਣ ਦਾ ਮੌਕਾ ਮਿਲਿਆ। ਉੱਥੋਂ ਦਾ ਜਿਹੜਾ ਟੀਚਿੰਗ ਸਟਾਈਲ ਹੈ ਬੱਚਿਆਂ ਦਾ ਉਹ ਚ ਰਿਸਪੋਂਡ ਕਰਨਾ ਹੋਰ ਤਰ੍ਹਾਂ ਹੈ,
1: ਵੱਖਰਾ।
0: ਇੱਥੇ 7ਵੀਂ 8ਵੀਂ ਤੱਕ ਬੱਚੇ ਨੂੰ ਕਹਿੰਦੇ ਵੀ ਫਨ ਆ, ਤੇਰਾ ਜੋ ਮਨ ਕਰਦਾ ਨਾ
1: ਉਹ ਕਰ,
0: ਉਹ ਕਰ। ਤੈਨੂੰ ਦਿਨ ਦੇ ਐਂਡ ਵਿੱਚ ਫਨ ਹੋਇਆ, ਟੀਚਰ ਦਾ ਸ਼ਬਦ ਇਹੀ ਹੁੰਦਾ, ਡੂ ਯੂ ਹੈਵ ਫਨ। ਤਾਂ ਅਸੀਂ ਮਹਿਸੂਸ ਕੀਤਾ ਵੀ ਇਹਨਾਂ ਦੇ ਨਾਲ ਅਸੀਂ ਥੋੜਾ ਬਹੁਤ, ਜੇ ਇਹਨਾਂ ਨੂੰ ਕੁਛ ਸਿਖਾਉਣਾ ਚਾਹੁੰਦੇ ਆ ਨਾ, ਇਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਛ ਇਹਨਾਂ ਨੂੰ ਕੰਮ ਦੀਆਂ ਗੱਲਾਂ ਜੇ ਗਿਆਨ ਬੰਨਣਾ ਚਾਹੁੰਦੇ ਆ ਤਾਂ ਇਕੱਲਾ ਗਿਆਨ ਕੰਮ ਨਹੀਂ ਆਉਣਾ ਹੈਗਾ। ਇਹਨਾਂ ਨੂੰ ਫਨ, ਐਂਟਰਟੇਨਮੈਂਟ, ਖੇਡਣਾ, ਉਹਦੇ ਨਾਲ ਨਾਲ ਕੁਛ ਗੱਲਾਂ ਸਿਖਾਈਏ ਤਾਂ ਚੀਜ਼ ਸੌਖੀ ਤੋਂ ਇੱਥੇ ਤੱਕ ਪਹੁੰਚ ਸਕਦੀ ਹੈ।
1: ਬਿਲਕੁਲ ਸਹੀ।
0: ਪਹਿਲੇ ਸਾਲ ਜਿਵੇਂ ਮੈਂ ਤਾਂ ਹੁਣ ਫੋਰ ਐਗਜ਼ਾਮਪਲ ਅਸੀਂ ਭੰਗੜਾ ਪਾਉਣਾ ਚਾਹੁੰਦੇ ਸੀ ਕਲਾਸ ਦੇ ਵਿੱਚ, ਭੰਗੜੇ ਦੀ ਜਿਹੜੀ ਸੋਰਸ ਆ ਅਸੀਂ ਸ਼ੁਰੂ ਵਿੱਚ ਬਹੁਤ ਚੁਣੌਤੀਆਂ ਆਈਆਂ ਕਿਉਂਕਿ ਉਹਨਾਂ ਭੰਗੜਿਆਂ ਨੂੰ ਐਂ ਪਤਾ ਲੱਗਿਆ ਵੀ ਸ਼ਾਇਦ ਮੈਂ ਕੋਈ ਆਪਣਾ ਪ੍ਰੋਗਰਾਮ ਲੈ ਕੇ ਆ ਰਿਹਾ। ਖੈਰ ਫਿਰ ਅਸੀਂ, ਮੈਂ ਇੱਥੋਂ ਤੱਕ ਸੀਮਤ ਰਹਿ ਗਿਆ ਵੀ ਅਸੀਂ ਕਮਿਊਨਿਟੀ ਦੇ ਬੱਚਿਆਂ ਲਈ GPS ਬਣਨਾ। 6 ਦਿਨਾਂ ਦੇ ਵਿੱਚ ਜਿਵੇਂ ਕਿ ਇਸ ਵਾਰ ਦਾ ਕੈਂਪ 12 ਤੋਂ 17 ਜੁਲਾਈ ਤੱਕ ਹੋ ਰਿਹਾ, 5-6 ਦਿਨਾਂ ਦੇ ਵਿੱਚ ਅਸੀਂ ਇੰਨੇ ਕੁ ਕਾਬਲ ਹੋ ਜਾਂਦੇ ਹਾਂ ਕਿ ਇੱਕ ਬੱਚੇ ਦੀ ਰੁਚੀ, ਸੁਭਾਅ, ਟੇਸਟ, ਟੈਲੈਂਟ ਉਹਨੂੰ ਅਸੀਂ ਪਰਖ ਲੈਂਦੇ ਹਾਂ। ਜਿਹੜੀ ਸਾਡੀ ਉੱਪਰਲੀ ਟੀਮ ਆ ਉਹ ਸਾਰੇ ਟੀਚਿੰਗ ਨਾਲ ਸੰਬੰਧ ਰੱਖਦੇ ਆ, ਅਣਗਿਣਤ ਬੱਚੇ ਆ ਹੀ ਸਭ ਵੀ ਜਿਨ੍ਹਾਂ ਨੂੰ ਅਸੀਂ ਪਰਖਿਆ, ਦੱਸਿਆ ਵੀ ਇਹ ਬੱਚਾ ਵਧੀਆ ਡਾਂਸ ਵੀ ਕਰ ਸਕਦਾ ਹੈ, ਵਧੀਆ ਆਰਟ ਕਰ ਸਕਦਾ, ਵਧੀਆ ਇਹ ਮਿਊਜ਼ਿਕ ਕਰ ਸਕਦਾ,
1: ਇਹ ਵਧੀਆ
0: ਸੌਕਰ ਖੜ ਸਕਦਾ। ਔਰ ਨਿਕਲੇ ਕਿ ਕੁਛ ਬੱਚੇ ਇਹੋ ਜਿਹੇ ਆ ਕਿ ਉਹ ਨੈਸ਼ਨਲ ਲੈਵਲ ਤੇ ਮੈਡਲ ਵੀ ਲੈ ਗਏ।
1: ਬਿਲਕੁਲ।
0: ਹੁਣ ਤੁਸੀਂ ਗੱਲ ਕੀਤੀ ਇਸ ਸਾਲ ਦੇ ਕੈਂਪ ਦੀ, 12 ਤੋਂ 17 ਜੁਲਾਈ ਕੈਂਪ ਹੋ ਰਿਹਾ ਜੀ। ਇਹਦੇ ਵਿੱਚ ਉਵੇਂ ਜਿਵੇਂ ਪਹਿਲੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਐਤਵਾਰ ਨੂੰ 12 ਜੁਲਾਈ ਨੂੰ ਸਪੋਰਟਸ ਮੀਟਿੰਗ ਹੋਏਗੀ, ਉਹਦਾ 6ਵਾਂ ਸਾਲ ਹੈ ਕੈਂਪ ਦੇ ਵਿੱਚ, ਬਾਅਦ ਚ ਐਡ ਕੀਤੀ ਗਈ। ਉਸ ਤੋਂ ਬਾਅਦ ਲਗਾਤਾਰ ਸਕੂਲ ਵਾਂਗੂ ਡੇਲੀ ਕੈਂਪ ਲੱਗੇਗਾ। ਪਹਿਲਾ ਪੀਰੀਅਡ ਮੈਡੀਟੇਸ਼ਨ ਦਾ, ਬੱਚਿਆਂ ਨੂੰ ਮਾਨਸਿਕ ਤੌਰ ਤੇ ਜਿਹੜੀ ਤਕੜਾ ਕਰਨ ਦੀ ਜਿਹੜੀ ਇਹ ਇੱਕ ਐਕਟੀਵਿਟੀ ਕਹਿ ਲਓ, ਉਹਨਾਂ ਦੇ ਮਨ ਚੋਂ ਇਹ ਕੱਢਣਾ ਵੀ ਡਰ, ਭੈ, ਪਾਸ, ਫੇਲ ਜ਼ਿੰਦਗੀ ਦੇ ਵਿੱਚ ਬਹੁਤ ਛੋਟੀਆਂ ਚੀਜ਼ਾਂ ਨੇ, ਤਕੜੇ ਹੋ ਕੇ ਤੁਸੀਂ ਜਦੋਂ ਚੱਲਦੇ ਹੋ ਕਰਾਹ ਦੇ ਉੱਪਰ ਤਾਂ ਸਫਲਤਾ ਹਮੇਸ਼ਾ ਤੁਹਾਡੇ ਅੱਗੇ ਆਉਂਦੀ ਆ। ਫਿਰ ਜਿਵੇਂ ਆਰਟ ਐਂਡ ਕ੍ਰਾਫਟ ਪੀਰੀਅਡ ਹੈ ਜੀ, ਇੱਕ ਸਪੋਰਟਸ ਦਾ ਪੀਰੀਅਡ ਹੈ, ਇਸ ਤਰ੍ਹਾਂ ਦਿਨ ਦੇ ਵਿੱਚ 4-5 ਪੀਰੀਅਡ ਲੱਗਦੇ ਰਹਿੰਦੇ ਆ। ਫਿਰ ਅਸੀਂ ਕੁਲਦੀਪ ਜੀ ਇੱਕ ਐਕਟੀਵਿਟੀ ਆ ਉਹ ਕਰਾਉਂਦੇ ਹਾਂ ਕਿ ਜਿਹੜੀ ਕੈਂਪ ਦੇ ਵਿੱਚ ਇੱਕ ਵਾਰ ਹੋਏਗੀ, ਜਿਵੇਂ ਕਿ ਫੋਰ ਐਗਜ਼ਾਮਪਲ ਸਪੋਰਟਸ ਮੀਟ ਹੋ ਗਈ ਜੀ 12 ਤਰੀਕ ਨੂੰ, ਫਿਰ ਇੱਕ ਕੈਰਮ ਟੂਰਨਾਮੈਂਟ ਹੈ, ਸਾਰੇ ਬੱਚੇ ਭੱਜਣਾ ਨਹੀਂ ਪਸੰਦ ਕਰਦੇ, ਅਸੀਂ ਉਹਨਾਂ ਨੂੰ ਕਿਵੇਂ ਰੁਚੀ ਉਹਨਾਂ ਦੀ ਅਸੀਂ ਕੈਪਚਰ ਕਰਨੀ ਆ, ਉਹਨਾਂ ਦੀ ਕੈਰਮ ਲੈ ਕੇ ਆਉਂਦਾ। ਫਿਰ ਅਸੀਂ ਇੱਕ ਚੈਸ ਲੈ ਕੇ ਆਉਂਦੇ ਜੀ।
1: ਅੱਛਾ ਜੀ।
0: ਇਸ ਵਾਰ ਅਸੀਂ ਬੈਡਮਿੰਟਨ ਐਡ ਕਰ ਰਹੇ ਹਾਂ।
1: ਵਾਹ।
0: ਫੀਫਾ ਵਰਲਡ ਕੱਪ ਚੱਲ ਰਿਹਾ।
1: ਬਿਲਕੁਲ। ਉਹਦਾ ਵੀ ਕਰੇਜ਼ ਆ।
0: ਪੂਰਾ ਕਰੇਜ਼ ਆ ਜੀ। ਤੇ ਇਸ ਵਾਰ ਅਸੀਂ ਕੀ ਕੀਤਾ ਹੈ, ਸਾਡੇ ਕੋਲ 150 ਬੱਚੇ ਦੀ ਐਂਟਰੀ ਹੋ ਚੁੱਕੀ ਹੈ ਜੀ, ਅਸੀਂ ਉਹਨਾਂ ਦੇ 7-8 ਗਰੁੱਪ ਬਣਾਏ ਆ। ਹਰੇਕ ਗਰੁੱਪ ਦਾ ਨਾਂ ਅਸੀਂ ਪਿਛਲੇ ਸਾਲਾਂ ਦੇ ਵਿੱਚ, ਜਿਵੇਂ ਇੱਥੋਂ ਦਾ ਸਿਸਟਮ ਹੈ ਕੈਨੇਡਾ ਦੇ ਵਿੱਚ, ਅਸੀਂ ਨੇਚਰ ਦੇ ਐਨੀਮਲ ਦੇ ਨਾਂ ਤੇ ਰੱਖਦੇ ਰਹੇ, ਪਰ ਅਸੀਂ ਇਸ ਵਾਰ ਉਹ ਸਾਰੇ ਗਰੁੱਪਾਂ ਦੇ ਨਾਮ ਟੀਮਾਂ ਦੇ ਨਾਂ ਤੇ ਰੱਖੇ ਨੇ। ਟੀਮ

0: ਕੈਨੇਡਾ, ਟੀਮ ਬ੍ਰਾਜ਼ੀਲ, ਟੀਮ ਅਰਜਨਟੀਨਾ। ਹੁਣ ਉਸ ਕਰੇਜ਼ ਨੂੰ ਸਿਖਰ ਤੇ ਲਿਆਉਣ ਲਈ ਅਸੀਂ ਸੌਕਰ ਦਾ ਇੱਕ ਕੁਇਜ਼ ਰੱਖਤਾ।
1: ਅੱਛਾ ਜੀ।
0: ਫੀਫਾ ਦੀ ਵੈਬਸਾਈਟ ਤੇ ਬਹੁਤ ਮਟੀਰੀਅਲ ਪਿਆ, ਉਹਦੇ ਬਾਰੇ ਵੀ ਸਾਡੇ ਕੋਲ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਰਿਹਾ। ਐਂਡ ਹੋਏਗਾ ਜਿਹੜਾ ਹੈ ਉਹ ਹੈ ਟੇਲੈਂਟ ਦੇ ਸ਼ੋ ਦੇ ਨਾਲ। ਅਸੀਂ ਮਹਿਸੂਸ ਕਰਦੇ ਹਾਂ ਕਿ ਅਕਸਰ ਪੇਰੈਂਟਸ ਨੂੰ ਇਹ ਲੈਂਦਾ ਕਿ ਮੇਰਾ ਬੱਚਾ ਤਾਂ ਵਧੀਆ ਨੱਚ ਨਹੀਂ ਸਕਦਾ, ਵਧੀਆ ਕੁਛ ਬੋਲ ਨਹੀਂ ਸਕਦਾ, ਵਧੀਆ ਗਾ ਨਹੀਂ ਸਕਦਾ, ਵੀ ਇਹਦੀ ਜਿਹੜੀ ਸਟੇਜ ਤੇ ਜਾਣ ਦੀ ਖੁਆਇਸ਼ ਕਿਵੇਂ ਪੂਰੀ ਹੋ ਸਕਦੀ ਹੈ, ਉਹ ਅਸੀਂ ਪੂਰੀ ਕਰਦੇ ਹਾਂ। ਜਿਸ ਤਰ੍ਹਾਂ ਦਾ, ਜਿਸ ਲੈਵਲ ਦਾ, ਜਿਵੇਂ ਤਾਰੇ ਜ਼ਮੀਨ ਪਰ ਮੂਵੀ ਆਈ ਸੀ, ਤੁਸੀਂ ਇਹ ਨਾ ਕਹੋ ਕਿ ਮੇਰਾ ਬੱਚਾ ਜੀ ਇਹ ਪਿੱਛੇ ਰਹਿ ਗਿਆ ਜਾਂ ਤਾਂ ਕੁਛ ਹੋਇਆ ਨਹੀਂ। ਅਸੀਂ ਲਗਭਗ ਹਰੇਕ ਬੱਚੇ ਨੂੰ ਸਟੇਜ ਦੇ ਉੱਪਰ ਚਾੜ ਦਿੰਦੇ ਹਾਂ, ਇੰਡੀਵਿਜੁਅਲੀ ਵੀ, ਟੀਮ ਦੇ ਤੌਰ ਤੇ ਵੀ।
1: ਬਹੁਤ ਸ਼ੁਕਰੀਆ ਜੀ ਗਰੇਵਾਲ ਸਾਹਿਬ। ਔਰ ਸਨ ਜੀ ਸੁਖਬੀਰ ਗਰੇਵਾਲ ਜੀ, ਜੋ ਕਿ ਯੰਗਸਤਾਨ ਕੈਂਪ ਲਾਉਂਦੇ ਨੇ ਹਰ ਸਾਲ। ਤੁਸੀਂ ਅਗਰ ਆਪਣੇ ਬੱਚਿਆਂ ਨੂੰ ਯੰਗਸਤਾਨ ਦੇ ਵਿੱਚ ਐਨਰੋਲ ਕਰਨਾ ਚਾਹੁੰਦੇ ਹੋ ਤਾਂ ਸੁਖਬੀਰ ਗਰੇਵਾਲ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਕੋਆਰਡੀਨੇਟਰ ਨੇ ਸੁਖਬੀਰ ਗਰੇਵਾਲ ਹੋਰੇ, ਅਤੇ ਬੜਾ ਵੱਡਾ ਉਪਰਾਲਾ ਉਹਨਾਂ ਵੱਲੋਂ ਕੀਤਾ ਜਾਂਦਾ। ਉਹਨਾਂ ਦਾ ਫੋਨ ਨੰਬਰ ਹੈ ਜੀ 403-402-0770, 403-402-0770। ਸੁਖਬੀਰ ਗਰੇਵਾਲ, ਯੰਗਸਤਾਨ ਬੱਚਿਆਂ ਦੇ ਵਾਸਤੇ ਜਿਹਦੇ ਬਾਰੇ ਅਸੀਂ ਗੱਲਬਾਤ ਪੇਸ਼ ਕੀਤੀ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਸੋਸ਼ਲ ਮੀਡੀਆ ਐਵੀਨਿਊਜ਼ ਨੇ ਉਹਨਾਂ ਦੇ ਥਰੂ ਆਹ ਗੱਲਬਾਤ ਵੀ, ਸੁਨੇਹਾ ਅਤੇ ਨਾਲ ਬੱਚਿਆਂ ਦੁਆਰਾ ਪੇਸ਼ ਕੀਤੀਆਂ ਆਈਟਮਸ, ਇਹਨਾਂ ਨੂੰ ਅਸੀਂ ਅਪਲੋਡ ਕਰਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਦਿਨਾਂ ਦੇ ਵਿੱਚ। ਸੋ ਤੁਸੀਂ ਜ਼ਰੂਰ ਉਹਨੂੰ ਵੀ ਪਿਆਰ ਦੇਣਾ, ਬੱਚੇ ਕਿੰਨੀ ਮਿਹਨਤ ਕਰ ਰਹੇ ਨੇ ਅਤੇ ਜੁੜਨ ਦੀ ਕੋਸ਼ਿਸ਼ ਹੈ, ਮਾਪਿਆਂ ਨੂੰ ਵੀ ਸ਼ਾਬਾਸ਼ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਲਿਖਵਾਂ ਕੁਝ ਪਲਾਂ ਦੇ ਵਿੱਚ ਸਵਲੀਨ ਕੁਝ ਜਸੜ ਪ੍ਰੋਗਰਾਮ ਪੇਸ਼ ਕਰਨਗੇ ਅਤੇ ਬੀਨੂੰ ਢਿੱਲੋਂ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਪੇਸ਼ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਜੀ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-1717।

0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835 ਬਾਏ ਬਾਏ

0: ਮੈਨੂੰ ਨਹੀਂ ਲੱਗਦਾ ਕਿ ਹੁਣ ਮੈਨੂੰ ਕਿਸੇ ਇੰਟਰੋਡਕਸ਼ਨ ਨੂੰ ਦੇਣ ਦੀ ਲੋੜ ਹੈ ਕਿਉਂਕਿ ਰੰਗਲੇ ਸਰਦਾਰ ਇਸ ਵੇਲੇ ਸਟੂਡੀਓ 'ਚ ਨੇ ਅਤੇ ਉਹਨਾਂ ਨੇ ਆਪਣਾ ਇੰਟਰੋਡਕਸ਼ਨ ਆਪ ਹੀ ਦੇ ਦਿੱਤਾ ਗੱਲਾਂ ਦੋ ਨੇ ਇਹ ਗੀਤ ਅਸੀਂ ਰੋਜ਼ ਹੀ ਸੁਣਦੇ ਹਾਂ ਬੈਕ ਟੂ ਬੈਕ ਸੁਣਦੇ ਹਾਂ ਕਿਉਂਕਿ ਹਰ ਕਿਸੇ ਨੂੰ ਇਹ ਗੀਤ ਬਹੁਤ ਪਸੰਦ ਹੈ ਅਸੀਂ ਵੀ ਅੱਜ ਇਹਨਾਂ ਨਾਲ ਗੱਲਾਂ ਦੋ ਕਰਨੀਆਂ ਨੇ ਬਹੁਤ ਸਾਰੀਆਂ ਗੱਲਾਂ ਇਨਫੈਕਟ ਅਸੀਂ ਕਰਨੀਆਂ ਨੇ ਸਟੂਡੀਓ 'ਚ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਸਵਾਗਤ ਹੈ ਸਾਰਿਆਂ ਦਾ
1: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ
0: ਮੈਂ ਪਹਿਲਾਂ ਸਵਾਲ ਉਹ ਪੁੱਛਣੇ ਨੇ ਜਿਹੜੇ ਲੋਕਾਂ ਦੇ ਦਿਮਾਗ 'ਚ ਆ ਗਏ ਨੇ ਵੀ ਰੰਗਲੇ ਸਰਦਾਰ ਇਹਨਾਂ ਨੇ ਆਪਣਾ ਨਾਂ ਰੱਖਿਆ ਤੇ ਰੰਗਲੇ ਸਰਦਾਰ ਸੁੱਝਿਆ ਕਿਵੇਂ ਕਿਉਂਕਿ ਜਦੋਂ ਵੀ ਅਸੀਂ ਕੋਈ ਸਟਾਰਟਿੰਗ ਕਰਨੀ ਹੁੰਦੀ ਨਾ ਬਾਈ ਜੀ ਸਭ ਤੋਂ ਔਖਾ ਕੰਮ ਹੁੰਦਾ ਕਿ ਨਾਂ ਕਿਹੜਾ ਰੱਖੀਏ ਕਿਉਂਕਿ ਨਾਮ ਨਹੀਂ ਚੱਲਣਾ ਹੁੰਦਾ ਤੇ ਨਾਮ ਨਹੀਂ ਸਾਨੂੰ ਚਲਾਉਣਾ ਹੁੰਦਾ ਤੇ ਫਿਰ ਕਿਵੇਂ ਸੁੱਝਿਆ ਕਿ ਰੰਗਲੇ ਸਰਦਾਰ ਰੱਖ ਲਈਏ ਨਾ
1: ਅਸਲ ਚ ਕੋਈ ਅਸੀਂ ਸੋਚ ਕੇ ਜਾਂ ਕੁਛ ਐ ਪਲਾਨ ਕਰਕੇ ਨਹੀਂ ਰੱਖਿਆ ਸੀਗਾ ਨਾਮ ਅਸੀਂ ਜਦੋਂ ਸ਼ੁਰੂ ਕੀਤਾ ਸੀ ਵੈਸੇ ਜਿਵੇਂ ਸਹਿ ਸੁਭਾਅ ਆਪਣੇ ਮੂੰਹ ਚੋਂ ਨਿਕਲ ਜਾਂਦਾ ਕਿ ਆਪਾਂ ਨਾਮ ਰੱਖ ਲੈਂਦੇ ਹਾਂ ਜਦੋਂ ਆਪਾਂ ਕਈ ਵਾਰ ਜ਼ਿਆਦਾ ਸੋਚਣ ਲੱਗ ਗਏ ਨਾ ਉਹ ਬੰਦਾ ਉਲਝ ਜਾਂਦਾ ਸੋ ਜਿਹੜੀ ਸਹਿ ਸੁਭਾਅ ਚੀਜ਼ ਨਿਕਲੀ ਸਾਨੂੰ ਲੱਗਿਆ ਸਾਨੂੰ ਚਾਰਾਂ ਨੂੰ ਪਸੰਦ ਆ ਗਿਆ ਵੀ ਹਾਂ ਸਹੀ ਆ ਨਾਮ ਸੋ ਅਸੀਂ ਯਾਨੀ ਪਹਿਲੇ ਹੀ ਨਾਮ ਸੀਗਾ ਤੇ ਪਹਿਲੇ 'ਚ ਹੀ ਸਾਰਿਆਂ ਨੇ ਯੈਸ ਕਰ ਚੀ ਵੀ ਨਾਮ ਸਹੀ ਹੈ ਜੀ
0: ਮੇਰਾ
1: ਨਾਮ ਮਨਿੰਦਰ ਬਰਾੜਾ ਜੀ
2: ਮੇਰਾ ਨਾਮ ਸਬਰ ਸਿੰਘ ਖੋਖਰਾ ਜੀ
3: ਮੇਰਾ ਨਾਮ ਆਜ਼ਮ ਖਾਨ ਮੇਰਾ ਨਾਮ ਜਸਕਰਨ ਗਿੱਲ ਹੈ
0: ਜੀ ਬਾਈ ਹੁਣੀ ਇੱਥੇ ਕੈਲਗਰੀ 'ਚ ਆਏ ਹੋਏ ਨੇ ਇੱਕ ਬਹੁਤ ਵੱਡਾ ਇਵੈਂਟ ਹੋਣ ਜਾ ਰਿਹਾ ਉਹਦੇ ਵਿੱਚ ਇਹਨਾਂ ਨੇ ਪਰਫਾਰਮ ਕਰਨਾ ਅਸੀਂ ਅੱਗੇ ਜਾ ਕੇ ਉਸ ਇਵੈਂਟ ਦੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਜਿਹੜੀ ਹੈ ਉਹ ਜ਼ਰੂਰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਭਾਅ ਜੀ ਮੈਨੂੰ ਇਹ ਦੱਸੋ ਵੀ ਸਬੱਬ ਕਿਵੇਂ ਬਣਿਆ ਤੁਸੀਂ ਪਿੰਡ ਦੇ ਹੋ ਤੁਸੀਂ ਦੋਸਤ ਹੋ ਤੁਸੀਂ ਇਕੱਠੇ ਪੜ੍ਹੇ ਹੋ ਕਿਉਂਕਿ ਸਮੇਲ ਬਣਦਾ ਹੁੰਦਾ ਅਸੀਂ ਇਕੱਠੇ ਕਿੰਨਾ ਹੁੰਦੇ ਹਾਂ ਫਿਰ ਕਿੱਦਾਂ ਗਾਂਹ ਪਲੈਨਿੰਗ ਹੁੰਦੀ ਹੈ ਕਿੰਨੀ ਕੁ ਦੇਰ ਤੋਂ ਇਹ ਯਾਰੀ ਦੋਸਤੀ ਹੈ ਭਾਈਚਾਰਾ ਕਾਇਮ ਹੈ ਜੀ
3: ਜੀ 2013 ਦੇ ਆਸ ਪਾਸ ਅਸੀਂ ਯੂਥ ਫੈਸਟੀਵਲਾਂ ਚ ਇਕੱਠੇ ਹੋਏ ਆ ਕਾਲਜਸ ਜਦੋਂ ਜਾਂਦੇ ਹੁੰਦੇ ਸੀ ਅਲੱਗ ਅਲੱਗ ਕਾਲਜਾਂ ਤੋਂ ਤਿਆਰੀ ਕਰਵਾਉਣ ਤਾਂ ਉੱਥੇ ਅਸੀਂ ਇੱਕ ਦੂਜੇ ਨੂੰ ਮਿਲੇ ਸਾਡੇ ਸਾਜਾਂ ਕਰਕੇ ਆਜ਼ਮ ਵੀਰਾ ਸਰੰਗੀ ਪਲੇ ਕਰਦਾ ਸੀ ਖੋਖਰ ਵੀਰਾ ਬੁੱਕ ਚ ਪਲੇ ਕਰਦਾ ਸੀ ਮਨਿੰਦਰ ਵੀਰੇ ਹੁਣੀ ਗਾਉਂਦੇ ਸੀਗੇ ਮੈਂ ਹਾਰਮੋਨੀਅਮ ਪਲੇ ਕਰਦਾ ਸੀਗਾ ਤਾਂ ਉੱਥੇ ਅਸੀਂ ਇਕੱਠੇ ਹੋਏ ਤੇ ਬਸ ਹੁਣ ਤੱਕ ਇਕੱਠੇ ਆ ਸਾਰਿਆਂ ਦੀ ਦੁਆਵਾਂ ਨਾਲ
0: ਜੀ ਜਦੋਂ ਤੁਸੀਂ ਸਾਰਿਆਂ ਨੇ ਆਪਣੇ ਨਾਂ ਦੱਸੇ ਤੇ ਸਾਰਿਆਂ ਦੇ ਮਨ ਚ ਇੱਕ ਗੱਲ ਖਟਕੀ ਹੋਣੀ ਹੈ ਕਿ ਲਾਲ ਪੱਗ ਵਾਲੇ ਬਾਈ ਦਾ ਨਾਂ ਆਜ਼ਮ ਖਾਨ ਹੈ ਤੇ ਇਹ ਥੋੜੀ ਜਿਹੀ ਗੱਲ ਖੋਲਣ
3: ਜ਼ਰੂਰ ਜੀ ਮੇਰੇ ਭੈਣਾਂ ਦੇ ਤੇ ਫਾਦਰ ਸਾਹਿਬ ਦਾ ਵੀ ਅੰਮ੍ਰਿਤ ਛਕਿਆ ਹੋਇਆ
0: ਅੱਛਾ ਜੀ
3: ਅਸੀਂ ਬਾਬਾ ਮਰਦਾਨਾ ਜੀ ਦੀ ਕੁਲ ਦੇ ਵਿੱਚੋਂ
0: ਠੀਕ ਹੈ ਜੀ
3: ਸੋ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਾਡੇ ਤੇ ਸਾਰੀ ਸੋ ਉਹਨਾਂ ਦੀ ਦੇਣ ਜੀ ਇਹ ਸਾਰੀ
0: ਜੀ ਬਹੁਤ ਵਧੀਆ ਦੱਸ ਦਈਏ ਕਿ 11 ਜੁਲਾਈ ਨੂੰ ਇੱਕ ਪ੍ਰੋਗਰਾਮ ਹੋਣਾ ਹੈ ਜੀ ਇੱਥੇ ਜੈਨਸਿਸ ਸੈਂਟਰ ਦੇ ਵਿੱਚ ਜਿਹਨੂੰ ਸੁੱਖ ਟਿਵਾਣਾ

0: ਜੀ ਤੇ ਤੇਜਵੀਰ ਗਿੱਲ ਬਾਈ ਕਰਵਾ ਰਹੇ ਨੇ ਔਰ ਖਾਸ ਗੱਲ ਇਹ ਹੈ ਕਿ ਜੈਨੇਸਿਸ ਸੈਂਟਰ ਦੇ ਵਿੱਚ ਤੁਸੀਂ ਇਹ ਇਵੈਂਟ ਬਿਨਾਂ ਟਿਕਟ ਤੋਂ ਦੇਖ ਸਕਦੇ ਹੋ ਟਿਕਟ ਫ੍ਰੀ ਹੈ ਪਰ ਪਾਸ ਲੈ ਕੇ ਜਾਣੇ ਨੇ ਵੱਡੀ ਗੱਲ ਇਹ ਹੈ ਪੈਸਾ ਕੋਈ ਨਹੀਂ ਖਰਚਣਾ ਪਰ ਜੇਕਰ ਤੁਹਾਡੇ ਕੋਲ ਪਾਸ ਹੋਊਗਾ ਫਿਰ ਹੀ ਤੁਸੀਂ ਇਸ ਇਵੈਂਟ ਨੂੰ ਜਿਹੜਾ ਆ ਉਹ ਇੰਜੋਏ ਕਰ ਸਕੋਗੇ ਤੇ ਜਿਹੜੇ ਡੋਰਸ ਓਪਨ ਹੋਣੇ ਨੇ ਉਹ 5 ਵਜੇ ਹੋ ਜਾਣੇ ਨੇ 11 ਜੁਲਾਈ ਨੂੰ ਤੇ ਤੁਸੀਂ ਸੁੱਖ ਟਿਵਾਣਾ ਹੋਰਾਂ ਨੂੰ ਜਾਂ ਤੇਜਵੀਰ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਸ ਇਵੈਂਟ ਦੀ ਫਰਦਰ ਇਨਫੋਰਮੇਸ਼ਨ ਲੈਣ ਲਈ ਤੇ ਹੁਣ ਵਾਪਸ ਰੰਗਲੇ ਸਰਦਾਰ ਜਿਹੜੇ ਆਏ ਨੇ ਸਾਡੇ ਕੋਲ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਕੈਨੇਡਾ ਕਿੰਨਵੀਂ ਵਾਰੀ ਆਏ ਹੋ
1: ਕੈਨੇਡਾ ਅਸੀਂ ਪਹਿਲੀ ਵਾਰੀ ਆਏ ਹਾਂ ਜੀ ਹਾਂਜੀ ਇਸ ਤੋਂ ਪਹਿਲਾਂ ਅਸੀਂ ਨਿਊਜ਼ੀਲੈਂਡ ਗਏ ਸੀਗੇ ਬੈਲਜੀਅਮ ਗਏ ਸੀ ਤੇ ਹਾਂਗਕਾਂਗ ਗਏ ਸੀ ਹੁਣ ਲਾਸਟ ਟਾਈਮ ਅਸੀਂ ਇੰਗਲੈਂਡ ਤੋਂ ਸਿੱਧਾ ਕੈਨੇਡਾ ਆ ਰਹੇ ਹਾਂ ਇੰਗਲੈਂਡ ਵਿੱਚ ਸਾਡੇ ਫੰਕਸ਼ਨ ਸੀਗੇ 4 ਫੰਕਸ਼ਨ ਸੀਗੇ ਬਹੁਤ ਵਧੀਆ ਰਹੇ ਵਾਹਿਗੁਰੂ ਦੀ ਕਿਰਪਾ ਨਾਲ
0: ਹਾਂਜੀ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਚ ਘੁੰਮੋ ਨਾ ਕੈਨੇਡਾ ਵਰਗੀ ਸਮਰ ਨਹੀਂ ਹੈਗੀ ਕਿਰਪਾ
1: ਹਾਂਜੀ
0: ਤੁਸੀਂ ਪਹਿਲੀ ਵਾਰੀ ਆਏ ਹੋ ਤੇ ਬੜੇ ਸੋਹਣੇ ਮੌਸਮ ਚ ਆਏ ਹੋ ਸਾਰੇ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਹੁਣ ਕੈਨੇਡਾ
1: ਹਾਂਜੀ ਹਾਂਜੀ ਬਿਲਕੁਲ ਜੀ
0: ਤੇ ਇੱਕ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਜਿਵੇਂ ਤੁਸੀਂ ਬੈਕ ਹੋਮ 10 ਸਾਲ ਤੋਂ ਕਰ ਰਹੇ ਪਰਫਾਰਮ ਕਰ ਰਹੇ ਹੁਣ ਤੁਸੀਂ ਦੱਸਿਆ ਕਿ ਤੁਸੀਂ ਵੱਖ-ਵੱਖ ਮੁਲਕਾਂ ਚ ਵੀ ਜਾ ਰਹੇ ਆਏ ਹੋ ਤੇ ਬਾਈ ਜੀ ਆਡੀਅנס ਦਾ ਕਿੰਨਾ ਕੁ ਫਰਕ ਹੁੰਦਾ ਹੈ ਕਿਦਾਂ ਦਾ ਫਰਕ ਤੁਸੀਂ ਮਹਿਸੂਸ ਕਰਦੇ ਹੋ ਕਿਵੇਂ ਦਾ ਪਿਆਰ ਜਿਹੜਾ ਆ ਉਹ ਇੱਥੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਮਿਲਦਾ ਹੈ
2: ਆਡੀਅנס ਦਾ ਕੋਈ ਮਤਲਬ ਦਾ ਜਿਹੜੇ ਜਿੰਨੇ ਵੀ ਵਿਦੇਸ਼ ਕਿਸੇ ਵੀ ਕੋਈ ਬਾਹਰਲੀ ਕੰਟਰੀ ਚ ਕੋਈ ਵੀ ਪੰਜਾਬੀ ਰਹਿੰਦਾ ਉਹ ਸਗੋਂ ਜ਼ਿਆਦਾ ਅਟੈਚ ਤੇ ਜ਼ਿਆਦਾ ਉਹ ਮਤਲਬ ਪਿਆਰ ਫੀਲ ਕਰਦਾ ਆਪਣੀ ਬੋਲੀ ਲਈ ਤੇ ਆਪਣੇ ਪਿੰਡ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਗੱਲਾਂ ਸੁਣਨ ਦੇ ਲਈ ਸੋ ਸਾਨੂੰ ਜਦੋਂ ਵੀ ਅਸੀਂ ਬਾਹਰ ਕਿਤੇ ਵੀ ਪਰਫਾਰਮ ਕਰਦੇ ਹਾਂ ਕਿਸੇ ਵੀ ਕੰਟਰੀ ਸਭ ਤੋਂ ਜ਼ਿਆਦਾ ਸਾਨੂੰ ਪਿਆਰ ਮਤਲਬ ਜਿਹੜੀਆਂ ਆਪਣੇ ਪਿੰਡਾਂ ਦੀਆਂ ਗੱਲਾਂ ਜਾਂ ਆਪਣੇ ਪਿੰਡਾਂ ਦੇ ਗੀਤ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਸੋ ਇੱਥੇ ਮਤਲਬ ਉਹ ਚੀਜ਼ਾਂ ਦੀ ਜ਼ਿਆਦਾ ਵੈਲਿਊ ਕੀਤੀ ਜਾਂਦੀ ਹੈ
0: ਜੀ ਜਿਹੜੀ ਚੀਜ਼ ਦੀ ਘਾਟ ਹੁੰਦੀ ਹੈ ਆਬਵੀਅਸਲੀ
1: ਹਾਂਜੀ
0: ਵੈਲਿਊ ਜਿਹੜੀ ਜ਼ਿਆਦਾ ਹੁੰਦੀ ਹੈ ਤੇ ਵਿਦੇਸ਼ਾਂ ਦੇ ਵਿੱਚ ਇਦਾਂ ਹੁੰਦਾ ਵੀ ਜੇ ਸਾਨੂੰ ਕੋਈ ਸਾਡੇ ਜ਼ਿਲ੍ਹੇ ਦਾ ਵੀ ਮਿਲ ਜੇ ਨਾ ਤੇ ਸਾਡੀ ਉਸੇ ਵੇਲੇ ਸਾਂਝ ਬਣ ਜਾਂਦੀ
1: ਹੈ ਬਿਲਕੁਲ
0: ਸਾਡੀ ਗਲੀ ਚ ਵੀ ਤਾਂ ਬਣਦੀ ਹੋਵੇ
1: ਇਹ ਤਾਂ ਹੈ ਸਹੀ ਗੱਲ ਹੈ ਜੀ
0: ਤੇ ਇੱਕ ਮੇਰਾ ਸਵਾਲ ਹੈ ਪਰਸਨਲ ਕਿ ਅੱਜ ਕੱਲ ਫਾਸਟ 뮤직 ਦਾ ਦੌਰ ਹੈ ਅੱਜ ਕੱਲ ਹੋਰੀ ਤਰ੍ਹਾਂ ਦੇ ਗਾਣੇ ਚੱਲਦੇ ਆ ਤੈਨੂੰ ਮਾਰ ਦੂੰਗਾ ਹਥਿਆਰ ਹੈ ਮੇਰੇ ਕੋ ਡੱਬੀ ਚ ਫੀਮ ਹੈ ਮੈਂ ਘਰ ਚ ਡੋਡੇ ਲਾਉਣਾ ਮੇਰੀ ਗੱਡੀ ਦੇ ਟਾਇਰ ਚੱਲਦੇ ਭਰਾਵਲਾ ਬਹੁਤ ਕੁਛ ਹੈ ਨਾ
1: ਹਾਂਜੀ
0: ਤੇ ਤੁਸੀਂ ਬੜੇ ਯੰਗ ਹੋ ਯੂਨੀਵਰਸਿਟੀ ਚੋਂ ਨਿਕਲੇ ਹੋ ਤੇ ਤੁਸੀਂ ਇੱਕ ਹੋਰ ਲਾਈਨ ਫੜੀ ਹੈ ਤੁਸੀਂ ਵਿਰਸੇ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਕਦੇ ਚੈਲੰਜਸ ਨਹੀਂ ਲੱਗੇ ਤੁਹਾਨੂੰ ਲੱਗਿਆ ਨਹੀਂ ਵੀ ਜਿਹੜਾ ਚੱਲ ਰਿਹਾ ਉਹੀ ਚਲਾਉਂਦੇ ਇੱਕ ਵੱਖਰੀ ਲੀਹ ਪੁੱਟਣੀ ਬਾਈ ਬੜੀ ਔਖੀ ਹੁੰਦੀ ਹੈ
3: ਜੀ ਭੈਣੇ ਅਸਲ ਚ ਸਿਆਣੇ ਕਹਿੰਦੇ ਕੰਮ ਉਹ ਕਰੋ ਜਿਹਦੇ ਚ ਤੁਹਾਨੂੰ ਸਵਾਦ ਆਵੇ ਸੋ ਅਸੀਂ ਸਾਰੇ ਗਾਣੇ ਉਦਾਂ ਦੇ ਚੁਣੀਂਦੇ ਚੋਣ ਕਰੀ ਦੀ ਆ ਜਿਹਨਾਂ ਨਾਲ ਸਾਨੂੰ ਸਕੂਨ ਮਿਲਦਾ ਕਿ ਆਹ ਆਪਾਂ ਕਰ ਸਕਦੇ ਹਾਂ ਸਾਨੂੰ ਪਸੰਦ ਹੀ ਉਦਾਂ ਦਾ ਮੈਟਰ ਹੁੰਦਾ ਸੋ ਧੂੜ ਧਮੱਕੇ ਵਾਲੀ ਗਾਇਕੀ ਜਿੱਦਾਂ ਤੁਸੀਂ ਗੱਲ ਕਰਦੇ ਹਾਂ ਚੱਲਦੀ ਹੋਊਗੀ ਕਈ ਲੋਕਾਂ ਦੀ ਪਸੰਦ ਵੀ ਹੋਊਗੀ ਕਿਉਂਕਿ ਮਿਊਜ਼ਿਕ ਇੱਕ ਫੀਲ ਆ ਉਹਨਾਂ ਨੂੰ ਆਪਾਂ ਆਪਣੇ ਜੀਵਨ ਤੇ ਕਿਵੇਂ ਅਪਲਾਈ ਕਰਨਾ ਕਿਸੇ ਗਾਣੇ ਨੂੰ ਉਹ ਆਪਣੇ ਤੇ ਆ ਤੇ ਬਸ ਓਵਰਆਲ ਦੇਖੀਏ ਤਾਂ ਹਰੇਕ ਗਾਣੇ ਚ ਇੱਕ ਫੀਲ ਆ ਜੇ ਆਪਾਂ ਉਸ ਲੈਵਲ ਦਾ ਸੋਚਾਂਗੇ ਮੈਂ ਮਾਰ ਦੂੰ ਉਹ ਮੈਨੂੰ ਲੱਗਦਾ ਅਪਲਾਈ ਨਹੀਂ ਹੁੰਦਾ ਆਮ ਜ਼ਿੰਦਗੀ ਤੇ ਕਿਸੇ ਦੇ ਵੀ ਬਸ ਉਹਨੂੰ ਫੀਲ ਕਰੋ ਜੇ ਤੁਹਾਨੂੰ ਜੋਸ਼ ਵਾਲੇ ਗਾਣੇ ਵੀ ਚਾਹੀਦੇ ਉਦਾਂ ਦੇ ਸੁਣੋ ਬਟ ਉਹ ਆਪਣੀ ਜ਼ਿੰਦਗੀ 'ਚ ਅਪਲਾਈ ਨਾ ਕਰੋ ਜਿਹੜੇ ਹਾਨੀਕਾਰਕ ਆ ਸਾਰਿਆਂ ਲਈ ਹਨਾ ਸੋ ਕਈ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਮਿਊਜ਼ਿਕ ਦੇ ਜ਼ਰੀਏ ਸਮਝਾ ਸਕਦੇ ਹੁੰਦੇ ਹਾਂ ਸੋ ਉਹ ਅਸੀਂ ਸਨੇਹ ਦੇ ਰਹੇ ਹਾਂ
4: ਕਹਿੰਦੇ ਗਾਣਾ ਵੀ ਭੈਣੇ ਉਦਾਂ ਦਾ ਗਾਉਣਾ ਚਾਹੀਦਾ ਜਿਹੜਾ ਤੁਹਾਡੇ ਤੇ ਵੀ ਲਾਗੂ ਹੁੰਦਾ
3: ਜੀ
4: ਜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਬੰਦਾ ਮਾਰ ਰਹੇ ਹੋ ਹਨਾ ਤੁਹਾਡੇ ਜ਼ਰੂਰਤ ਵੀ ਚਾਹੀਦੀ ਹੈ ਬੰਦਾ ਮਾਰਨ ਦੀ ਕੁੱਤੇ ਦੇ ਕਹਿੰਦੇ ਸੋਟੀ ਨਾ ਮਾਰੀ ਹੋਵੇ ਆਪਾਂ ਕਹਿੰਦੇ ਅਸੀਂ ਬੰਦਾ ਮਾਰ ਦੇਣਾ ਗਾਣੇ ਚ ਹਨਾ ਉਹ ਵੀ ਗਲਤ ਹੋਣੇ ਹੁੰਦਾ ਵੀ ਕਮਰਸ਼ੀਅਲ ਹੋਵੋ ਕਮਰਸ਼ੀਅਲ ਉਹਨਾਂ ਕੁ ਹੋਵੋ ਜਿੰਨਾ ਕੁ ਤੁਸੀਂ ਆਪਣੇ ਪਰਿਵਾਰ ਚ ਬੈਠ ਕੇ ਵੀ ਸੁਣ ਸਕੋ ਤੁਹਾਡੀਆਂ ਭੈਣਾਂ ਵੀ ਤੁਹਾਡੀਆਂ ਮਾਵਾਂ ਵੀ ਸੁਣ ਸਕਣ ਉਹਨਾਂ ਕੁ ਕਮਰਸ਼ੀਅਲ ਹੋਣਾ ਚਾਹੀਦਾ
0: ਮੇਰਾ ਅਗਲਾ ਸਵਾਲ ਬੜਾ ਕੌੜਾ ਆ ਇੱਕ ਹੁੰਦਾ ਕਿ ਸਾਨੂੰ ਚੰਗਾ ਲੱਗਦਾ ਤੇ ਅਸੀਂ ਗਾ ਰਹੇ ਇੱਕ ਹੁੰਦਾ ਹੈ ਕਿ ਅਗਲੇ ਨੂੰ ਚੰਗਾ ਲੱਗਣਾ ਚਾਹੀਦਾ ਤੇ ਤੀਜੀ ਗੱਲ ਬਾਈ ਜਿਹੜਾ ਢਿੱਡ ਲੱਗਿਆ ਹੋਇਆ ਰੋਜ਼ੀ ਰੋਟੀ ਜੋ ਤੁਸੀਂ ਗਾ ਰਹੇ ਹੋ ਤੁਹਾਨੂੰ ਤੇ ਮਜ਼ਾ ਆ ਰਿਹਾ ਸੁਣਨ ਵਾਲਿਆਂ ਨੂੰ ਵੀ ਆ ਰਿਹਾ ਜਿੰਨਾ ਤੁਸੀਂ ਪ੍ਰੋਫੈਸ਼ਨਲੀ ਗਰੋ ਕਰਨਾ ਚਾਹੁੰਦੇ ਸੀ ਉਹਨਾਂ ਤੁਸੀਂ ਸੈਟੀਸਫਾਈਡ ਹੋ
3: ਜੀ ਬਿਲਕੁਲ ਅਸੀਂ ਤਾਂ ਸੈਟੀਸਫਾਈਡ ਆ ਜਿੰਨਾ ਕੁ ਸਾਨੂੰ ਮਿਲ ਰਿਹਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਕਾਂ ਦੇ ਹਿੱਸੇ ਨਹੀਂ ਆਉਂਦਾ ਕਿਉਂਕਿ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਉਹ ਤੋਂ 100 ਗੁਣਾ ਵੱਧ ਕੇ ਲੋਕੀ ਪਿਆਰ ਦਿੰਦੇ ਆ ਸਾਡੇ ਮਾਂ ਪਿਓ ਖੁਸ਼ ਆ ਅਸੀਂ ਸੈਟੀਸਫਾਈਡ ਆ ਤਾਂ ਸਫ਼ਰ ਸੋਹਣਾ ਲੰਘੀ ਜਾ ਰਿਹਾ
0: ਜੀ ਬਹੁਤ ਵਧੀਆ ਗੱਲ ਹੈ ਕਿਉਂਕਿ ਮਾਨਸਿਕ ਸੰਤੁਸ਼ਟੀ ਸਭ ਤੋਂ ਵੱਡੀ ਚੀਜ਼ ਹੈ ਸਫ਼ਰ ਹੋਣਾ ਚਾਹੀਦਾ
1: ਜੀ ਬਿਲਕੁਲ
0: ਇੱਕ ਗੱਲ ਹੋਰ ਦੱਸ ਦਈਏ ਕਿ ਰੰਗਲੇ ਸਰਦਾਰ ਜਿਹੜੇ ਜੁਲਾਈ ਤੇ ਅਗਸਤ ਵਿੱਚ ਕੈਨੇਡਾ 'ਚ ਨੇ ਇਹਨਾਂ ਦੇ ਵੱਖ-ਵੱਖ ਸ਼ੋਅ ਹੋਣਗੇ ਜੇਕਰ ਸਾਨੂੰ ਦੇਖਣ ਵਾਲੇ ਸੁਣਨ ਵਾਲਿਆਂ ਨੇ ਕੋਈ ਵੈਡਿੰਗ ਫੰਕਸ਼ਨ ਰੱਖਣਾ ਹੈ ਤੇ ਉਹਦੇ ਲਈ ਵੀ ਓਪਨ ਨੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਆਪਣੀਆਂ ਬੁਕਿੰਗਸ ਜਿਹੜੀਆਂ ਨੇ ਉਹ ਕਰਵਾ ਸਕਦੇ ਹੋ ਇਹ ਬੜਾ ਵਧੀਆ ਟਾਈਮ ਹੈ ਕੈਨੇਡਾ ਦੇ ਵਿੱਚ ਤਾਂ ਵੈਸੇ ਸਮਰ ਜਿਹੜੀ ਹੈ ਉਹ ਵਿਆਹਾਂ ਦਾ ਸੀਜ਼ਨ ਹੈ ਸੋ ਵਿਆਹਾਂ ਦੇ ਸੀਜ਼ਨ 'ਚ ਜੇ 4 ਚੰਨ ਰੰਗਲੇ ਸਰਦਾਰ ਲਾ ਦੇਣਗੇ ਤੇ ਸਾਡੇ ਫੰਕਸ਼ਨਸ ਮੈਨੂੰ ਲੱਗਦਾ ਵੀ ਹੋਰ ਵੀ ਜਿਹੜੇ ਆ ਉਹ ਵਧੀਆ ਹੋਣਗੇ ਤੁਸੀਂ ਗੀਤ ਸੁਣਾਇਆ ਜੀ ਦੋ ਬੋਲ ਦੋ ਗੱਲਾਂ ਦੋ ਨੇ ਰਾਈਟ ਤੇ ਅਸੀਂ

0: ਹੋਰ ਵੀ ਕੁਝ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਜਿਵੇਂ ਤੁਸੀਂ ਬਾਈ ਜੀ ਇਮੋਸ਼ਨਸ ਦੀ ਗੱਲ ਕੀਤੀ ਹੈ ਤੇ ਜ਼ਾਹਿਰ ਹੈ ਤੁਸੀਂ ਇਮੋਸ਼ਨਸ ਤੇ ਗੀਤ ਵੀ ਗਾਏ ਹੋਣਗੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਕੁਝ ਹੋਰ ਸੁਣਾਓ
1: ਜੀ ਇਮੋਸ਼ਨਸ ਨੂੰ ਅਸੀਂ ਕਵਰ ਕਰਦੇ ਹਾਂ ਹਰੇਕ ਰਿਸ਼ਤੇ ਨੂੰ ਜਿੱਦਾਂ ਧੀਆਂ ਦਾ ਪਿਆਰ
0: ਐਗਜੈਕਟਲੀ ਮੈਂ ਇਹੋ ਸੁਣਨਾ ਚਾਹੁੰਦੀ ਸੀ
1: ਹਾਂਜੀ
2: ਕਿਉਂਕਿ ਇੱਕ ਹਾਂਜੀ
1: ਇੱਕ ਧੀ ਦਾ ਆਪਣੇ ਪਿਓ ਲਈ ਹੈ ਨਾ ਮੈਨੂੰ ਲੱਗਦਾ ਘਰ ਛੱਡ ਕੇ ਜਾਣਾ ਇੱਕ ਨਵੀਂ ਦੁਨੀਆ ਚ ਜਾਣਾ ਬਹੁਤ ਔਖਾ ਹੁੰਦਾ ਹੈ ਨਾ ਹਰੇਕ ਆਪਾਂ ਜਦੋਂ ਦੇਖਦੇ ਹਾਂ ਮੇਰੀਆਂ ਵੀ ਭੈਣਾਂ ਸੀਗੀਆਂ ਆਪਾਂ ਸੋਚਦੇ ਹਾਂ ਪਿਓ ਵੀ ਇੱਕ ਫੀਲ ਕਰਦਾ ਇੱਕ ਜ਼ਿੰਮੇਵਾਰੀ ਸਮਝਦਾ ਹੈ ਨਾ ਪਰ ਜਦੋਂ ਆਪਾਂ ਵਿਆਹ ਕਰ ਦਿੰਦੇ ਹਾਂ ਸਾਰਿਆਂ ਨੂੰ ਫੀਲ ਹੁੰਦਾ ਕਿ ਯਾਰ ਬਹੁਤ ਛੇਤੀ ਵਿਆਹ ਕਰਤਾ ਵੀ ਹਜੇ ਆਪਾਂ ਉਹਨਾਂ ਨਾਲ ਹੋਰ ਟਾਈਮ ਸਪੈਂਡ ਕਰਨਾ ਸੀ ਗਾਂਹ ਜਾ ਕੇ ਉਹਨਾਂ ਨੂੰ ਕਿੱਦਾਂ ਦੀ ਫੈਮਿਲੀ ਮਿਲਣੀ ਹੈ ਸੋ ਆਪਾਂ ਨੂੰ ਨੀ ਪਤਾ ਹੈ ਨਾ ਉਹਨਾਂ ਦੇ ਕਰਮ ਤੇ ਸੋ ਅਸੀਂ ਉਹ ਚੀਜ਼ ਲਿਖੀ ਸੀਗੀ
3: ਜ਼ਰੂਰ
1: ਹਾਂਜੀ

0: ਬਹੁਤ ਸੋਹਣਾ ਬਾਈ ਜੀ। ਹੁਣ ਮੇਰੇ ਦਿਮਾਗ ਚ ਅਗਲਾ ਕੁਸ਼ਚਨ ਆ ਗਿਆ ਵੀ ਇੰਨਾ ਸੋਹਣਾ ਲਿਖਦਾ ਕੌਣ ਆ ਤੁਹਾਡੇ ਚ?
1: ਸਬਰਵੀਰਾ ਜੀ।
0: ਅੱਛਾ ਜੀ,
1: ਹਾਂਜੀ।
0: ਜਿਹਨੇ ਵੀ ਤੁਸੀਂ ਗੀਤ ਗਾਉਂਦੇ ਆ ਸਟੇਜ ਤੇ, ਉਹ ਤੁਸੀਂ ਲਿਖਦੇ ਹੋ ਸਾਰੇ?
1: ਕੋਸ਼ਿਸ਼ ਕਰਦੇ ਆ ਜੀ ਬਸ ਲਿਖਣ ਦੀ, ਤੇ ਬਾਕੀ ਫਿਰ ਵੀਰੇ ਹੁਣੇ ਨਾਲ ਸਾਥ ਦੇ ਦਿੰਦੇ ਆ। ਜਿੰਨਾ ਕੁ ਮੇਰੇ ਕੋਲ ਹੁੰਦਾ ਲਿਖਿਆ ਹੋਇਆ ਫਿਰ ਮੈਂ ਵੀਰੇ ਹੁਣਾਂ ਨੂੰ ਸੌਂਪ ਦਿੰਦਾ, ਫਿਰ ਅੱਗੇ ਇਹ ਪਾਸ ਕਰਦੇ ਆ ਜੀ।
0: ਤੁਸੀਂ ਜਿਹੜਾ ਆ ਪੜਿਆ ਮੈਨੂੰ ਨਹੀਂ ਪਤਾ
1: ਇਹ ਵੈਸੇ ਰਾਜਸਥਾਨ ਦਾ ਫੋਕ ਸਾਂਝ ਆ। ਰਾਜਸਥਾਨ ਦੇ ਵਿੱਚ ਇਹਨੂੰ ਬਪੰਗ ਕਹਿੰਦੇ ਆ, ਤੇ ਆਪਣੇ ਪੰਜਾਬ ਚ ਬੁਕਚੂ ਕਹਿ ਦਿੰਦੇ ਆ, ਬੁਗਦੂ ਕਹਿ ਦਿੰਦੇ ਆ। ਹਾਂਜੀ,
0: ਠੀਕ ਹੈ ਜੀ।
1: ਤੇ ਬਾਕੀ ਇਹ ਜ਼ਿਆਦਾ ਤਾਂ ਹੁਣ ਪਹਿਲਾਂ ਤਾਂ ਘੱਟ ਸੀਗਾ ਚੱਲਦਾ, ਹੁਣ 10 ਕੁ ਸਾਲ ਤੋਂ ਪੰਜਾਬ ਦੇ ਵਿੱਚ ਜ਼ਿਆਦਾ ਵਰਤਿਆ ਜਾਂਦਾ ਮਲਵਈ ਗਿੱਧੇ ਦੇ ਵਿੱਚ।
0: ਠੀਕ ਹੈ।
1: ਹਾਂਜੀ,
0: ਠੀਕ ਹੈ। ਤੇ ਬਾਈ ਲਿਖਣਾ ਸੌਖਾ ਹੈ ਕਿ ਗਾਉਣਾ ਸੌਖਾ?
1: ਜੇ ਤਾਂ ਆਪਾਂ ਸ਼ੌਂਕ ਨਾਲ ਕਰਨਾ ਫਿਰ ਸਾਰਾ ਕੁਝ ਹੀ ਸੌਖਾ ਭੈਣੇ, ਕੋਈ ਵੀ ਕੰਮ ਆ ਤੇ ਕੰਮ ਹੁੰਦਾ ਵੀ ਸ਼ੌਂਕ ਨਾਲ ਹੀ ਆ। ਤੇ ਜੇ ਆਪਾਂ ਵੈਸੇ ਮਿਹਨਤ ਜ਼ਰੂਰੀ ਆ ਕੋਈ ਵੀ ਕੰਮ ਕਰਨਾ, ਜੇ ਆਪਾਂ ਮਿਊਜ਼ਿਕ ਗਾਉਣਾ ਵੀ ਔਖਾ ਤੇ ਲਿਖਣਾ ਵੀ ਔਖਾ, ਤੇ ਬਾਕੀ ਰੱਬ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਇਹਦੇ ਵਿੱਚ। ਜੇ ਵਾਹਿਗੁਰੂ ਦੀ ਕਿਰਪਾ ਤਾਂ ਆਪਾਂ ਸਾਰਾ ਕੰਮ ਹੀ ਕਰ ਸਕਦੇ ਹਾਂ।
0: ਜੀ, ਤੁਸੀਂ ਸਾਨੂੰ ਦੋ ਗੀਤ ਸੁਣਾਏ ਤੇ ਦੋਨਾਂ ਚ ਮੈਂ ਇੱਕ ਚੀਜ਼ ਨੋਟ ਕੀਤੀ ਕਿ ਤੁਹਾਡੀ ਕੈਮਿਸਟਰੀ ਬਹੁਤ ਵਧੀਆ ਚਾਰਾਂ ਦੀ।
1: ਹਾਂਜੀ,
0: ਇਹਦੇ ਲਈ ਕਿੰਨਾ ਕੁ ਰਿਆਜ਼ ਕਰਦੇ ਹੋ?
2: ਰਿਆਜ਼ ਤਾਂ ਭੈਣੇ ਹੁਣ ਇੰਨੇ ਸਾਲ ਇਕੱਠੇ ਰਹਿੰਦੇ ਨੂੰ ਹੋ ਗਏ, ਸਾਨੂੰ ਆਪ ਨੂੰ ਹੀ ਪਤਾ ਚੱਲੇ ਇੱਕ ਦੂਜੇ ਨਾਲ ਬੌਂਡਿੰਗ ਹੀ ਹੋ ਗਈ, ਟੂਨਿੰਗ ਜੀ ਥੋੜੀ ਮੈਚ ਹੋ ਗਈ,
0: ਫਿਰ ਅੱਖਾਂ ਨੇ ਪਤਾ ਲੱਗ ਜਾਂਦਾ ਹੁੰਦਾ ਗੱਲ ਕੀ ਕਹਿੰਦੇ।
1: ਹਾਂਜੀ ਭੈਣੇ, ਹਾਂਜੀ,
2: ਪਤਾ ਲੱਗੇ ਫਿਰ ਬਾਅਦ ਚੋਂ ਦੂਜੇ ਹੋਰ ਕੋਈ ਇਹਦਾ ਕੋਈ ਖਾਸ ਰਿਆਜ਼ ਨਹੀਂ, ਅਸੀਂ ਫੜਾ ਮਾਰੀ ਚੱਲੀ ਵਿੱਚ ਸੁਬਾਹ 4 ਵਜੇ ਉੱਠ ਕੇ ਅਸੀਂ ਸਾਲ ਆਉਂਦੇ ਹਾਂ, ਜਿੰਨਾ ਕੁ ਰਿਆਜ਼ ਹੁੰਦਾ ਕਰ ਲਈਦਾ ਜੀ।
0: ਠੀਕ ਹੈ। ਜਿਵੇਂ ਤੁਸੀਂ ਦੱਸਿਆ ਕਿ ਲਗਭਗ 10 ਸਾਲ ਤੋਂ
1: ਹਾਂਜੀ
0: ਇਕੱਠੇ ਆ, ਹਨਾ, ਤੇ ਜ਼ਾਹਿਰ ਆ ਕਿ ਪਰਿਵਾਰ ਵੀ ਸਾਥ ਦਿੰਦਾ ਹੋਊਗਾ, ਕਿਉਂਕਿ ਪਰਿਵਾਰ ਦੇ ਸਾਥ ਤੋਂ ਬਿਨਾਂ ਪੋਸੀਬਲ ਨਹੀਂ ਹੈਗਾ। ਤੁਹਾਨੂੰ ਕਿੰਨਾ ਸਹਿਯੋਗ ਮਿਲਿਆ? ਕਦੇ ਘਰਦਿਆਂ ਨੇ ਕਿਹਾ ਨੀ ਵੀ ਕਿਹੜੇ ਕੰਮਾਂ ਚ ਪਏ ਹੋ? ਜਿੱਦਾਂ ਆਮ ਤੌਰ ਤੇ ਘਰ ਕਹਿੰਦੇ ਕੋਈ ਪੈਸੇ ਵਾਲਾ ਕੰਮ ਕਰ ਲਓ।
1: ਵੈਸੇ ਨਹੀਂ, ਕੁਦਰਤੀ ਘਰਦਿਆਂ ਨੇ ਕਿਹਾ ਨੀ, ਕਿਸੇ ਨੂੰ ਵੀ ਨੀ ਕਿਹਾ ਵੀ ਕਿਹੜੇ ਕੰਮ ਪਏ। ਹੁਣ ਜ਼ਰੂਰ ਕਹਿੰਦੇ ਵੀ ਪੜ੍ਹ ਲਓ ਨਾਲ ਵੀ ਕੋਈ ਜੋਬ, ਜਿਵੇਂ ਘਰਦਿਆਂ ਨੂੰ ਸਿਕਿਉਰਿਟੀ ਹੁੰਦੀ ਹੋਈ ਵੀ ਕੋਈ ਵੀ ਵਿਹਲੇ ਨਾ ਰਹਿ ਜਾਣ ਜਾਂ ਕੋਈ ਜੋਬ ਮਿਲ ਜੂਗੀ ਬਾਅਦ ਜਾਂ ਕੁਛ ਮੈਂ ਟਰਾਈ ਕਰ ਲਓ। ਪਰ ਜਦੋਂ ਇੱਧਰ ਥੋੜਾ ਸੈੱਟ ਹੋਇਆ ਘਰਦੇ ਫਿਰ ਘਰਦੇ ਵੀ ਚੁੱਪ ਹੋ ਗਏ ਵੀ ਚਲੋ ਠੀਕ ਆ, ਹੁਣ ਥੋੜਾ ਬਹੁਤਾ ਕੁਛ ਆਉਂਦਾ ਵਾ ਘਰੇ। ਹੁਣ
2: ਉੱਦਾਂ ਘਰਦਿਆਂ ਨੇ ਟੋਕਿਆ ਨੀ ਸਾਨੂੰ, ਸਾਡਾ ਬਚਪਨ ਸਾਰਿਆਂ ਦਾ ਕੋਈ ਅਸੀਂ ਕੋਈ ਬਾਹਲੇ ਉਹ ਹੈ ਨੀ ਸੀ, ਲਾਂਭੇ ਖੱਟਣ ਵਾਲੇ ਬੰਦੇ, ਪੜ੍ਹਾਈ ਵੱਲੋਂ ਜ਼ਰੂਰ ਗਾਣਾ ਗੁਣਾ ਵਧੀਆ ਨਲਾਇਕ ਸੀ, ਵਿੱਚ ਅਸੀਂ ਇੱਕ ਦੋ ਜਾਣੇ
0: ਜਦੋਂ ਘਰ ਦੇ ਕਹਿਣ ਲੱਗ ਜਾਣ ਵੀ ਹੁਣ ਠੀਕ ਹੈ, ਉਹਦਾ ਮਤਲਬ ਹੁੰਦਾ ਕਿ ਸੱਚੀ ਉਹ ਠੀਕ ਹੈ।
1: ਹਾਂਜੀ
0: ਬਾਈ, ਯੂਥ ਤੁਹਾਨੂੰ ਇਸ ਵੇਲੇ ਦੇਖ ਰਿਹਾ ਸੁਣ ਰਿਹਾ, ਕੀ ਸੁਨੇਹਾ ਦੇਣਾ ਚਾਹੁੰਦੇ?
1: ਖਾਨ ਸਾਹਿਬ ਸਾਡੀ ਬਸ ਇੱਕੋ ਹੀ ਬੇਨਤੀ ਆ ਸਾਰਿਆਂ ਨੂੰ,

0: ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠਿਆਂ ਨੂੰ, ਪੰਜਾਬੀਆਂ ਨੂੰ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਸੁਣ ਰਹੇ ਆ, ਵੀ ਚੰਗਾ ਮਿਊਜ਼ਿਕ ਸੁਣੋ, ਚੰਗੇ ਮਿਊਜ਼ਿਕ ਦੀ ਕਦਰ ਕਰੋ, ਚੰਗੇ ਆਰਟਿਸਟ ਦੀ ਕਦਰ ਕਰੋ ਤੇ ਆਪਣੇ ਮਾਂ ਪਿਓ ਨੂੰ ਬਿਲਕੁਲ ਤੁਸੀਂ ਰੱਖੋ ਪਹਿਲ ਦੇ ਆਧਾਰ ਤੇ। ਸਭ ਤੋਂ ਪਹਿਲਾਂ ਮਾਂ ਪਿਓ ਆ, ਕਿਉਂਕਿ ਉਹਨਾਂ ਦੇ ਵਿੱਚ ਹੀ ਰੱਬ ਵੱਸਦਾ। ਜੇ ਆਪਾਂ ਮਾਂ ਪਿਓ ਦੀ ਸੇਵਾ ਕਰਦੇ ਹਾਂ ਤਾਂ ਪਰਮਾਤਮਾ ਆਪਣੀ ਕੋਈ ਵੀ ਰੀਝ ਅਧੂਰੀ ਨਹੀਂ ਰਹਿਣ ਦਿੰਦਾ। ਤੇ ਬਾਕੀ ਜੋ ਵੀ ਤੁਸੀਂ ਕੰਮ ਕਰਦੇ ਆ, ਤਣੋ ਮਨੋ ਤਣੋ ਕਰੋ, ਤਾਂ ਉਹ ਹਮੇਸ਼ਾ ਕਾਮਯਾਬ ਹੋਵੋਗੇ ਤੁਸੀਂ।
1: ਬਹੁਤ ਸ਼ੁਕਰੀਆ ਬਾਈ, ਤੁਸੀਂ ਸਟੂਡੀਓ ਚ ਆਏ,
0: ਧੰਨਵਾਦ।
1: ਬੜਾ ਮਜ਼ਾ ਆਇਆ ਗੱਲਾਂ ਕਰਨ ਦਾ, ਸਮਾਂ ਖਤਮ ਹੋ ਗਿਆ, ਨਹੀਂ ਤੇ ਹੋ ਸਕਦਾ ਇੰਟਰਵਿਊ ਹੋਰ ਲੰਬੀ ਹੁੰਦੀ। ਇੱਕ ਵਾਰੀ ਅਸੀਂ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸ ਦਈਏ ਕਿ 11 ਜੁਲਾਈ ਦਾ ਦਿਨ ਨਹੀਂ ਤੁਸੀਂ ਭੁੱਲਣਾ। 11 ਜੁਲਾਈ ਨੂੰ ਤੁਸੀਂ ਜੈਨੇਸਿਸ ਸੈਂਟਰ ਦੇ ਵਿੱਚ ਜਾਣਾ, ਜਿੱਥੇ ਰੰਗਲੇ ਸਰਦਾਰ ਪਰਫਾਰਮ ਕਰਨਗੇ। ਕੋਈ ਤੁਹਾਨੂੰ ਪੈਸਾ ਖਰਚਣ ਦੀ ਲੋੜ ਨਹੀਂ, ਬਿਲਕੁਲ ਫ੍ਰੀ ਐਂਟਰੀ ਹੈ, ਪਰ ਐਂਟਰੀ ਪਾਸ ਦੇ ਨਾਲ ਹੋਊਗੀ। ਇਹ ਗੱਲ ਤੁਸੀਂ ਚੇਤੇ ਰੱਖਣੀ ਹੈ। ਔਰ ਅਗਲੀ ਗੱਲ, ਜੁਲਾਈ ਅਗਸਤ ਦੇ ਵਿੱਚ ਰੰਗਲੇ ਸਰਦਾਰ ਕੈਨੇਡਾ ਦੇ ਵਿੱਚ ਨੇ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸ਼ਾਦੀ ਵਿਆਹ ਹੈ, ਕੋਈ ਪ੍ਰੋਗਰਾਮ ਹੈ, ਕੋਈ ਇਵੈਂਟ ਹੈ, ਤੇ ਤੁਸੀਂ ਇਹਨਾਂ ਦੀ ਗਾਇਕੀ ਦਾ ਮਜ਼ਾ ਲੈ ਸਕਦੇ ਹੋ। ਤੇ ਜੇਕਰ ਤੁਸੀਂ 11 ਜੁਲਾਈ ਨੂੰ ਜੈਨੇਸਿਸ ਸੈਂਟਰ ਜਾਣਾ, ਤੇ ਤੁਸੀਂ ਸੁੱਖ ਟਿਵਾਣਾ ਹੋਰਾਂ ਨੂੰ ਕਾਲ ਕਰਕੇ ਪਾਸ ਲੈ ਸਕਦੇ ਹੋ। ਇਸੇ ਦੇ ਨਾਲ ਮੈਨੂੰ ਸਵਰੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।
2: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ, ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ, ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ

0: ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ

0: ਤੇ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4807071790 ਸਟਾਰ ਮੂਵਿੰਗ